0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਚੱਲ ਰਹੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਨੂੰ ਆਪ ਜੀ ਨਾਲ ਸਾਂਝੀ ਕਰਨਗੇ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਵਾਲੇ। ਆਓ ਸਿੰਘ ਸਾਹਿਬ ਹੋਰਾਂ ਪਾਸੋਂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਔਰ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਅੱਜ ਪੰਥ ਦੇ ਪ੍ਰਸਿੱਧ ਕੀਰਤਨੀ ਹੈ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ 7 ਤੋਂ 8:30 ਤੱਕ ਆਪ ਸੰਗਤ ਦੇ ਦਰਸ਼ਨ ਕਰਨਗੇ। ਔਰ ਕੱਲ੍ਹ ਨੂੰ ਵੀ ਇਸੇ ਤਰ੍ਹਾਂ 7 ਤੋਂ 8:30 ਉਹਨਾਂ ਦਾ ਸਮਾਂ ਹੋਵੇਗਾ। ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਲੈਣੇ। ਜਿਹੜੀ ਸੰਗਤ ਘਰਾਂ ਵਿੱਚ ਬੈਠੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਆਪਣੇ ਕੰਮਾਂ ਕਾਰਾਂ ਨੂੰ ਸੰਕੋਚ ਕੇ ਗੁਰੂ ਦਰਬਾਰ ਵਿੱਚ ਪਹੁੰਚੋ ਔਰ ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਥਾ ਕੀਰਤਨ ਸਰਵਣ ਕਰਕੇ, ਇਤਿਹਾਸ ਦੀ ਕਥਾ ਸਰਵਣ ਕਰਕੇ ਲਾਹੇ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸ਼੍ਰੀ ਨਾਮ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਸਜੇ ਹੋਏ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡ ਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਵੱਡ ਭਾਗੀ ਹਰ ਸੰਗਤ ਪਾਵ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ 84 ਲੱਖ ਜੂਨਾਂ ਵਿੱਚੋਂ ਉੱਤਮ ਜਨਮ ਸੋ ਮਾਨ ਸਦੇਹੀ ਬਖਸ਼ਿਸ਼ ਕੀਤੀ ਹੈ, ਉੱਥੇ ਸਦੇਹੀ ਨੂੰ ਸਫਲਾ ਕਰਨ ਵਾਸਤੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਦੇ ਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਕਿ ਇਸ ਦੇਹੀ ਨੂੰ ਸਫਲਾ ਕਿਸ ਤਰ੍ਹਾਂ ਕਰਨਾ ਹੈ। ਸੰਗਤ ਬਖਸ਼ੀ ਹੈ ਔਰ ਬਾਣੀ ਰਾਹੀਂ ਹੀ ਹੁਕਮ ਕੀਤਾ ਹੈ, ਭਜਹੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਵੱਡਿਆਂ ਭਾਗਾਂ ਦੇ ਨਾਲ ਆਪਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ, ਤਿੰਨਾਂ ਦੇ ਜਥੇ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਜੋ ਗ੍ਰੰਥ ਦੇ ਅੰਦਰ ਗੁਰੂ ਕੇ ਖਾਲਸੇ ਦੀ ਕਥਾ ਜਿਹੜੀ ਹੈ ਉਹ ਰਤਨ ਸਿੰਘ ਜੀ ਭੰਗੂ ਉਹਨਾਂ ਨੇ ਲਿਖੀ ਹੈ, ਉਹ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕਿਸ ਤਰ੍ਹਾਂ ਗਿਲਜਿਆਂ ਨੇ ਪਠਾਣਾਂ ਨੇ ਚੜ੍ਹਾਈ ਕੀਤੀ ਔਰ ਮੀਰ ਮਨੂ ਨੇ ਦੀਵਾਨ ਕੌੜਾ ਮੱਲ ਨੂੰ ਵਿੱਚ ਪਾ ਕੇ ਗੁਰੂ ਕੇ ਖਾਲਸੇ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇਸ ਜੰਗ ਦੇ ਵਿੱਚ ਮੇਰੀ ਮਦਦ ਕਰੋ, ਕਿਉਂਕਿ ਮੀਰ ਮਨੂ ਲੜਨ ਵਿੱਚ ਭਾਵੇਂ ਕੋਈ ਵੱਡਾ ਬਹਾਦਰ ਯੋਧਾ ਨਹੀਂ ਸੀ ਪਰ ਨੀਤੀਵਾਨ ਬੜਾ ਸੀ ਔਰ ਪੰਜਾਬ ਦਾ ਸੂਬੇਦਾਰ ਬਣਿਆ ਹੋਇਆ ਸੀ। ਇਹ ਤੁਰਕਾਂ ਦਾ ਬਿਠਾਇਆ ਸੀ ਔਰ ਦੀਵਾਨ ਕੌੜਾ ਮੱਲ ਜੀ ਰਾਹੀਂ ਬੇਨਤੀ ਕਰਨ 'ਤੇ ਗੁਰੂ ਕੇ ਖਾਲਸੇ ਨੇ ਤਿਆਰੀ ਕੀਤੀ ਹੈ ਔਰ ਚੜ੍ਹਾਈ ਕਰਕੇ ਲਾਹੌਰ ਪਹੁੰਚੇ ਨੇ। ਰਾਵੀ ਪਾਰ ਕਰਕੇ ਕੁਝ ਸਿੰਘ ਖੇਡੇ ਮੱਲੇ ਵਾਸਤੇ ਨਿਕਲੇ ਸਨ, ਅੱਗੋਂ ਪਠਾਣਾਂ ਦੀ ਫੌਜਾਂ ਦੇ ਨਾਲ ਟਾਕਰਾ ਹੋਇਆ। ਉਸ ਵੇਲੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ ਸੀ ਉਹਨਾਂ ਦੇ ਨਾਲ ਕੁਝ ਕੁ ਸਿੰਘ ਸਨ, ਪਰ ਹੁਣ ਦੇਖਿਆ ਕਿ ਪਠਾਣਾਂ ਦੀ ਫੌਜ ਤਾਂ ਵੱਡੀ ਗਿਣਤੀ ਵਿੱਚ ਸੀ ਪਰ ਬਾਬਾ ਸੁੱਖਾ ਸਿੰਘ ਜੀ ਨੇ ਵਿਚਾਰਿਆ ਕਿ ਜੇ ਹੁਣ ਅਸੀਂ ਪਿਛਾਂ ਪਰਤਦੇ ਹਾਂ ਤਾਂ ਪਹਿਲੀ ਵਾਰੀ ਪਠਾਣਾਂ ਦੇ ਨਾਲ ਮੁਕਾਬਲਾ ਹੋਣਾ ਅਤੇ ਉਹਨਾਂ ਨੇ ਇਹ ਸਮਝਣਾ ਹੈ ਕਿ ਇਹ ਸਿੰਘ ਨੇ ਪਹਿਲੀ ਜੰਗ ਦੇ ਵਿੱਚ ਹੀ ਪਹਿਲੇ ਹੱਲੇ 'ਤੇ ਹੀ ਮੈਦਾਨ ਛੱਡ ਗਏ। ਇਹ ਵਿਚਾਰ ਕਰਕੇ ਬਾਬਾ ਸੁੱਖਾ ਸਿੰਘ ਜੀ ਨੇ ਉੱਥੇ ਲੜਨ ਦੀ ਤਿਆਰੀ ਕੀਤੀ ਹੈ। ਜਿਹੜੇ ਨਾਲ ਕੁਝ ਕੁ ਸਿੰਘ ਸਨ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਜੇ ਕਿਸੇ ਨੇ ਵਾਪਸ ਪਰਤਣਾ ਤਾਂ ਪਰਤ ਜਾਓ। ਉਹਨਾਂ ਵਿੱਚ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਇਸੇ ਤਰ੍ਹਾਂ ਉਹਨਾਂ ਦੇ ਪਾਸ ਕੁਝ ਸਿੰਘ ਡੇਰੇ 'ਚ ਠਹਿਰੇ ਹੋਏ ਸਨ ਅਤੇ ਰਤਨ ਸਿੰਘ ਜੀ ਲਿਖਦੇ ਨੇ ਕਿ ਮੇਰੇ ਪਿਤਾ ਜੀ ਰਾਏ ਸਿੰਘ
ਜੋ ਮਹਿਤਾਬ ਸਿੰਘ ਦੇ ਪੁੱਤਰ ਹਨ ਅਤੇ ਉਹ ਉਦੋਂ ਬਚਪਨ ਦੇ ਵਿੱਚ ਛੋਟੇ ਸਨ ਅਤੇ ਨਾਲ ਰਤਨ ਸਿੰਘ ਲਿਖਦੇ ਨੇ ਕਿ ਮੇਰੇ ਫੁੱਫੜ ਜੀ, ਸੋ ਇਹ ਛੋਟੇ ਸਨ ਪਚੰਗੀ ਸਨ ਅਤੇ ਇਹਨਾਂ ਨੂੰ ਬਾਬਾ ਸੁੱਖਾ ਸਿੰਘ ਜੀ ਨੇ ਉੱਥੋਂ ਭੇਜ ਦਿੱਤਾ ਵਾਪਸ ਡੇਰੇ, ਔਰ ਆਪ ਕੁਝ ਕੁ ਸਿੰਘਾਂ ਨੂੰ ਨਾਲ ਲੈ ਕੇ ਪਠਾਣਾਂ ਦੀ ਫੌਜ ਨਾਲ ਲੜਨ ਨੂੰ ਤਿਆਰ ਹੋਏ। ਪਹਿਲੇ ਹੱਲੇ ਦੇ ਵਿੱਚ ਹੀ ਪਠਾਣਾਂ ਦੀ ਫੌਜ ਜਿਹੜੀ ਸੀ ਉਹਨਾਂ ਦਾ ਪਹਿਲਾ ਦਸਤਾ ਜਿਹੜਾ ਚੜ੍ਹ ਕੇ ਆਇਆ ਉਹ ਖੇਰੂੰ ਖੇਰੂੰ ਕਰ ਦਿੱਤਾ, ਔਰ ਜਿੰਨੀ ਫੌਜ ਮਾਰੀ ਸੀ ਜਾਂ ਜਿੰਨਾ ਪਹਿਲਾ ਦਸਤਾ ਫੌਜਾਂ ਦਾ ਆਇਆ ਉਹਦੇ ਨਾਲ ਚਾਰ ਗੁਣੀ ਫੌਜ ਅੱਗੇ ਹੋਰ ਆ ਗਈ ਪਠਾਣਾਂ ਦੀ। ਬਾਬਾ ਸੁੱਖਾ ਸਿੰਘ ਜੀ ਨੇ ਸੋਚਿਆ ਕਿ ਸੁਣਿਆ ਹੈ ਕਿ ਕਾਬਲ ਤੋਂ ਅਬਦਾਲੀ ਜਿਹੜਾ ਹੈ ਉਹ ਇਹ ਫੌਜ ਲੈ ਕੇ ਆਇਆ ਅਤੇ ਕਿਉਂ ਨਾ ਅਬਦਾਲੀ ਨੂੰ ਲੱਭ ਕੇ ਖਤਮ ਕਰ ਦਈਏ। ਬਾਬਾ ਸੁੱਖਾ ਸਿੰਘ ਜੀ ਇਹਨਾਂ ਪਠਾਣਾਂ ਦੇ ਵਿੱਚ ਧਾ ਪਏ, ਪਰ ਇਹਨਾਂ ਪਠਾਣਾਂ ਦੀ ਬੋਲੀ ਪਸ਼ਤੋ ਸੀ ਤਾਂ ਕਰਕੇ ਇੱਕ ਦੂਜੇ ਦੀ ਗੱਲ ਸਮਝ ਨਹੀਂ ਪਈ, ਔਰ ਅਹਿਮਦ ਸ਼ਾਹ ਅਬਦਾਲੀ ਉਸ ਵੇਲੇ ਬਾਬਾ ਸੁੱਖਾ ਸਿੰਘ ਜੀ ਨੂੰ ਉੱਥੇ ਲੱਭਿਆ ਨਾ, ਕਿਉਂਕਿ ਐਡੇ ਇਹ ਬਹਾਦਰ ਤਾਂ ਨਹੀਂ ਸਨ ਕਿ ਅੱਗੇ ਹੋ ਕਰਕੇ ਲੜਨ, ਫੌਜਾਂ ਹੀ ਅੱਗੇ ਕਰ ਦੇਣੀਆਂ ਗੋਲੀਆਂ ਦੇ ਨਾਲ ਤੀਰਾਂ ਦੇ ਨਾਲ, ਕਿਉਂਕਿ ਗੋਲੀ ਸਿੱਕਾ ਬਰੂਦ ਇਹਨਾਂ ਕੋਲ ਬਹੁਤਾ ਸੀ ਉਹਦੇ ਨਾਲ ਜੰਗ ਕਰਨੀ। ਔਰ ਬਾਬਾ ਸੁੱਖਾ ਸਿੰਘ ਜੀ ਦੀ ਫਿਰ ਝੜਪ ਪਠਾਣਾਂ ਦੇ ਨਾਲ ਹੋਈ ਸੀ, ਔਰ ਉਹਨਾਂ ਨੂੰ ਕਈਆਂ ਨੂੰ ਪਾਰ ਬੁਲਾ ਕਰਕੇ ਬਾਬਾ ਸੁੱਖਾ ਸਿੰਘ ਮਾੜੀ ਕੰਬੋ ਕੇ ਇੱਥੇ ਉਹਨਾਂ ਨੇ ਫਿਰ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਤਰ੍ਹਾਂ ਬਾਬਾ ਸੁੱਖਾ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ ਸੀ, ਲਾਹੌਰ ਗਾਂ ਰਾਵੀ ਦੇ ਕੰਢੇ 'ਤੇ ਪਠਾਣਾਂ ਦੀ ਫੌਜਾਂ ਦੇ ਨਾਲ ਲੜਦਿਆਂ ਹੋਇਆਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਜਿਹੜੇ ਸੂਰਮੇ ਬੱਚੇ ਸਨ ਉਹ ਡੇਰੇ ਦੇ ਵਿੱਚ ਆ ਕਰਕੇ ਸੁਨੇਹਾ ਦਿੱਤਾ ਕਿ ਕੁਝ ਸਿੰਘ ਬਾਬਾ ਸੁੱਖਾ ਸਿੰਘ ਦੇ ਨਾਲ ਸ਼ਹੀਦ ਹੋ ਚੁੱਕੇ ਨੇ, ਔਰ ਇੱਧਰੋਂ ਜਿਹੜਾ ਡੇਰਾ ਸੀ ਵਾਪਸ ਪਰਤਿਆ ਅਤੇ ਜਿਹੜੇ ਲਾਹੌਰ ਦੇ ਵਿੱਚ ਤੁਰਕ ਸਨ ਉਹਨਾਂ ਨੇ ਵੀ ਸੰਘਾਂ 'ਤੇ ਹੱਲਾ ਕਰ ਦਿੱਤਾ ਹੈ। ਉੱਧਰੋਂ ਪਠਾਣਾਂ ਦੀ ਫੌਜ ਜਿਹੜੀ ਸੀ ਧਾ ਪਈ ਹੈ। ਸਿੰਘਾਂ ਨੇ ਦੇਖਿਆ ਕਿ ਆਏ ਤਾਂ ਆਪਾਂ ਤੁਰਕਾਂ ਦੀ ਮਦਦ ਸੀ ਮੀਰ ਮੰਨੂ ਦੀ, ਪਰ ਇਹਨਾਂ ਨੇ ਵੀ ਕੀਤਾ ਧੋਖਾ ਹੀ ਹੈ। ਇਸ ਕਰਕੇ ਉਸ ਵੇਲੇ ਵਿਚਾਰ ਕਰ ਲਈ ਕਿ ਹੈ ਤਾਂ ਦੋਨੋਂ ਖਾਲਸੇ ਦੇ ਦੁਸ਼ਮਣ ਨੇ, ਵੈਰੀ ਨੇ, ਲੋੜ ਪੈਣ 'ਤੇ ਹੀ ਕੇਵਲ ਖਾਲਸੇ ਦੀ ਸ਼ਰਨ ਵਿੱਚ ਆਉਂਦੇ ਨੇ, ਅਤੇ ਕਿਉਂ ਨਾ ਫਿਰ ਆਪਾਂ ਆਜ਼ਾਦ ਹੋ ਕੇ ਦੋਨਾਂ ਨਾਲ ਹੀ ਲੜੀਏ ਅਤੇ ਦੋਨਾਂ ਨੂੰ ਹੀ ਲੁੱਟਾਂਗੇ। ਇਹ ਵਿਚਾਰ ਕਰਕੇ ਸਿੰਘ ਫਿਰ ਪਿਛਾਂਹ ਪਰਤ ਗਏ, ਔਰ ਪਠਾਣਾਂ ਦੀ ਫੌਜ ਜਿਹੜੀ ਅੱਗੇ ਵਧੀ ਸੀ ਮੀਰ ਮੰਨੂ ਬਹੁਤਾ ਸਮਾਂ ਲੜ ਨਾ ਸਕਿਆ, ਔਰ ਜਦੋਂ ਦੇਖਿਆ ਮੀਰ ਮੰਨੂ ਨੇ ਕਿ ਅਬਦਾਲੀ ਦੀ ਫੌਜ ਭਾਰੀ ਪੈ ਗਈ ਹੈ, ਮੀਰ ਮੰਨੂ ਫਿਰ ਗਲ ਦੇ ਵਿੱਚ ਆਪ ਹੀ ਸੰਗਲ ਪਾ ਕੇ ਹੱਥ ਬੰਨ੍ਹ ਕੇ ਬੇੜੀਆਂ ਦੇ ਵਿੱਚ ਪੈਰ ਜਕੜ ਕੇ ਅਬਦਾਲੀ ਦੇ ਸਾਹਮਣੇ ਆ ਗਿਆ ਸੀ। ਉਸ ਵੇਲੇ ਅਬਦਾਲੀ ਨੇ ਪੁੱਛਿਆ ਸੀ ਮੀਰ ਮੰਨੂ ਨੂੰ ਤੈਨੂੰ ਕਿਸ ਤਰ੍ਹਾਂ ਖਤਮ ਕਰੀਏ, ਹੁਸ਼ਿਆਰ ਬੜਾ ਸੀ, ਕਹਿਣ ਲੱਗਾ ਕਿ ਜੇ ਤਾਂ ਕਸਾਈ ਹੋ ਫਿਰ ਕਤਲ ਕਰ ਦਿਓ, ਜੇ ਵਪਾਰੀ ਹੋ ਤਾਂ ਫਿਰ ਵੇਚ ਦਿਓ, ਅਤੇ ਜੇ ਤੂੰ ਬਾਦਸ਼ਾਹ ਹੈ ਤਾਂ ਫਿਰ ਬਖਸ਼ ਦੇ। ਅਬਦਾਲੀ ਸੁਣ ਕੇ ਖੁਸ਼ ਹੋਇਆ, ਹੈ ਬੜਾ ਸਿਆਣਾ ਸੀ ਮੀਰ ਮੰਨੂ, ਔਰ ਉਸ ਵੇਲੇ ਅਬਦਾਲੀ ਨੇ 50 ਲੱਖ ਰੁਪਈਆ ਡੰਨ ਲਾਇਆ ਸੀ ਮੀਰ ਮੰਨੂ ਨੂੰ, ਇਹ ਦੇਣ ਲਈ ਤਿਆਰ ਹੋ ਗਿਆ, ਔਰ ਫਿਰ ਅਬਦਾਲੀ ਨੇ ਇਹਦਾ ਅਹੁਦਾ ਬਹਾਲ ਕਰ ਦਿੱਤਾ ਸੀ। ਸੋ ਜਿਹੜੇ ਇਸ ਤਰ੍ਹਾਂ ਰਾਜਨੀਤਿਕ ਲੋਕ ਹੁੰਦੇ ਉਹ ਕਿਹੜਾ ਕਿਸੇ ਇੱਕ ਧਿਰ ਦੇ ਪੱਕੇ ਹੁੰਦੇ ਨੇ, ਕੇਵਲ ਸਵਾਰਥ ਲਈ ਹੀ ਬੈਠੇ ਹੁੰਦੇ ਨੇ। ਮੀਰ ਮੰਨੂ ਨੇ ਤੁਰਕਾਂ ਦੀ ਅਧੀਨਗੀ ਛੱਡ ਕੇ ਅਤੇ ਪਠਾਣਾਂ ਦੀ ਕਬੂਲ ਕਰ ਲਈ ਸੀ ਅਤੇ ਦੁਬਾਰਾ ਇਹ ਪੰਜਾਬ ਦਾ ਸੂਬੇਦਾਰ ਬਣ ਗਿਆ। ਸੋ ਇਸ ਤਰ੍ਹਾਂ ਪੰਜਾਬ ਨੂੰ ਅਫਗਾਨ ਦੇ ਨਾਲ ਰਲਾ ਕੇ ਅਬਦਾਲੀ ਅੱਗੇ ਵਧਿਆ ਹੈ ਔਰ ਦਿੱਲੀ ਸਰ ਕਰ ਲਈ, ਅਤੇ ਦਿੱਲੀ ਜਿਹੜੇ ਤੁਰਕ ਸਨ ਉੱਥੋਂ ਭਜਾ ਦਿੱਤੇ, ਉਹ ਮਰਹੱਟਿਆਂ ਕੋਲ ਜਾ ਕੇ ਬੈਠੇ ਨੇ ਦੱਖਣ ਦੇ ਵਿੱਚ, ਅਤੇ ਇਹਨਾਂ ਦਾ ਫਿਰ ਪਠਾਣਾਂ ਦਾ ਦਿੱਲੀ ਰਾਜ ਹੋਇਆ, ਔਰ ਕੁਝ ਸਮਾਂ ਇਹਨਾਂ ਪਠਾਣਾਂ ਦਾ ਰਾਜ ਦਿੱਲੀ ਰਿਹਾ ਹੈ। ਅਤੇ ਫਿਰ ਮਰਹੱਟਿਆਂ ਦੀ ਫੌਜ ਦੇ ਨਾਲ ਤੁਰਕਾਂ ਨੇ ਰਲ ਮਿਲ ਕੇ, ਉਹਨਾਂ ਕੋਲ ਵੀ 2.5-3 ਲੱਖ ਫੌਜ ਸੀ ਮਰਹੱਟਿਆਂ ਕੋਲ, ਫਿਰ ਉਹਨਾਂ ਨੇ ਚੜ੍ਹਾਈ ਕੀਤੀ ਹੈ ਅਤੇ ਪਠਾਣਾਂ ਨੂੰ ਇੱਥੋਂ ਕੱਢ ਦਿੱਤਾ ਹੈ। ਫਿਰ ਤੁਰਕਾਂ ਦਾ ਰਾਜ ਜਿਹੜਾ ਉੱਥੇ ਕਾਇਮ ਹੋਇਆ। ਇਉਂ ਬਾਣੀ 'ਚ ਬਚਨ ਪੜ੍ਹਦੇ ਹਾਂ, ਮੁਗਲ ਪਠਾਣਾ ਭਾਈ ਲੜਾਈ, ਮੁਗਲਾਂ ਦੀ ਅਤੇ ਪਠਾਣਾਂ ਦੀ ਕਈ ਵਾਰੀ ਆਪਸੀ ਜੰਗ ਹੋਈ ਹੈ। ਕਈ ਵਾਰੀ ਤੁਰਕ ਰਾਜ ਕਰਦੇ ਰਹੇ ਦਿੱਲੀ, ਕਈ ਵਾਰੀ ਪਠਾਣਾ ਨੇ ਕੀਤਾ ਹੈ। ਸੋ ਵਿਚਾਰਾਂ ਕੱਲ੍ਹ ਆਪਾਂ ਸਰਵਣ ਕੀਤੀਆਂ ਨੇ। ਆਓ ਜਿਸ ਤਰ੍ਹਾਂ ਕਿ ਪ੍ਰਸੰਗ ਆ ਰਿਹਾ ਹੈ,
ਸੋ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ ਅਤੇ ਗੁਰੂ ਕੇ ਖਾਲਸੇ ਦੀ ਕਥਾ ਜੋ ਚੱਲ ਰਹੀ ਹੈ ਸਰਵਣ ਕਰਕੇ ਲਾਹੇ ਲਈਏ। ਸਾਰੀ ਸੰਗਤ ਕਰੋ ਰਸਨਾ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ।

0: आगे गिर जाते वह पी डरे
1: जेड़े पठान सन उन्होंने भी तुरकां नूं डराया क्योंकि तुरक मरहटियां दे नाल रल के दोबारा दिल्ली ते तां काबज होए ने क्योंकि मरहटियां दी फौज भी लड़न वाली सी गिणती विच बहुती सी नाले मरहटे है ही इत्थों दे वसनीक सन दखण दे रहण वाले सी ते जेड़े पठान सन अबदाली होणी इह बाहरों चढ़ के आए ने इस करके दिल्ली तक तां दोबारा तुरकां दी फौज पहुँच गई मरहटियां दे नाल रल के उन्होंने राज कीता है पर पंजाब वाल नहीं सी वधे उहदे दो कारण सन पंजाब वाल तां नहीं आए क्योंकि एक पासे तां उन्होंने गुरु के खालसे का डर सी कि जिहड़ा भी इत्थे राज करेगा ते जे किते गुरु के खालसे दे उपर कोई वधीकी कीती इन्होंने जरनी नहीं ते दूजा डर सी कि इधर पठाणा दा राज हो चुकिया सी क्योंकि मीर मन्नू अहमद शाह अबदाली की अधीनगी कबूल चुकिया सी इस करके तुरकां दी फौज मरहटियां दी फौज दिल्ली तों अगे पंजाब वल ना वधी। हाँ जी
0: आगे डेरो सो न करे
1: तुरकां ने अपना डेरा अगे नहीं सी वधाया
0: ए बद बित तो पयो सो साल
1: इस तरह तुरकां नूं राज करदिआं दिल्ली दे तख्त दे उपर कुछ साल बीते हन
0: दीना बेको सुनो हवाल
1: भाई रतन सिंह पंगू लिखदे ने कि दीना बेग ए जलंधर दा सूबेदार होया इहदा हुण हाल सुणो इहदा प्रसंग सुणाउण लगे ने अगली कथा दे विच
0: पहाड़न बैउन पायो जवाल
1: जिहड़ा दीना बेग सी एक नासर अली होया उन्हें चढ़ाई कीती है नासर बेग जिहड़ा सी उह पठान सी अबदाली दा ही बंदा सी ते इधर जिहड़ा दीना बेग सी इह तुरकां दा सूबेदार सी ते जदों पठाणा दा बोलबाला वधिया ते फिर जिहड़े सूबेदार सी उह वी पठाणा ने अपने ही बिठाउणे सन जलंधर दे विच जिहड़ा दुआबे दा इलाका सी उह फिर पठाणा दे अधीन होया ते जिहड़ा तुरकां दा दीना बेग सी सूबेदार इहनूं फिर इत्थों जाणा पिया। दीना बेग इह पहलां सिंघां दे उपर कई वारी इहने चढ़ाई भी कीती है इहदे मन दे विच डर भी जिहड़ा सी गुरू के खालसे दा रहिंदा सी। दसदे हन कि महाराजे रणजीत सिंह दा दादा सरदार चढ़त सिंह ते चढ़त सिंह दा सोहरा सो इसे तरह चढ़त सिंह दा सोहरा जिहड़ा सी उह होले महल्यों संगत नाल लै करके वापस आ रहे सन ते दीना बेग ने संगत दे उपर हमला कीता ते वड्डी गिणती दे विच गुरु की संगत उहनूं नुकसान पहुँचाया सी। है तां वी तुरक ऐसी माड़ी बिरती वाले सन ते फिर ताहियों गुरु नानक साहिब महाराज ने बचन कहे ना कि जिस वेले जे सकता सकते को मारे ता मन रोस ना होई। सो फिर गुरु गोबिंद सिंह महाराज जी तों वी सिंघां ने पुछिया सी महाराज तुरकां दा राज भंग किस तरह होना ते गुरु गोबिंद सिंह साहिब जी ने भी बचन कहे सन काबल ते कुत्ता मंगवाऊं उन ते इनका नाश कराऊं। काबल ते कुत्ता मंगवाऊं कि जिहड़ा काबली अहमद शाह अबदाली सी उहदी फौज चढ़ के आएगी ते तुरकां दा नाश करेगी। सो हुण जदों तुरकां दा राज पठाणा दा राज होया जलंधर दा सूबेदार जिहड़ा दीना बेग सी उहनूं भी इत्थों निकलना पिया ते पहाड़ां दे विच जा करके उहने शरण लई है।
0: रहयो ने थो उस पल्ले माल
1: सो उस कोलों रहया ना गया ते उस पल्ले माल हुण जिहड़ा दीना बेग सी इहनूं दुआबे दा इलाका छड्डना पिया जिहड़ा जलंधर दा करतारपुर दा इह जिहड़ा हुशियारपुर दा सारा ही इलाका इहदे अधीन ਜਿਹੜੇ ਸਨ ਉਹ ਸੱਤ ਧਾਰੀਆਂ ਹੁੰਦੀਆਂ ਸੀ ਪਹਾੜਾਂ ਦੀਆਂ। ਹੈ ਤਾਂ 22 ਧਾਰ ਹਨ ਪਰ ਜਿਹੜਾ ਦੁਆਬੇ ਦਾ ਇਲਾਕਾ ਸੀ ਇਹਦੇ ਅਧੀਨ ਆਉਂਦੀਆਂ ਸੀ ਸੱਤ ਧਾਰੀਆਂ ਅਤੇ ਇਹਨਾਂ ਸੱਤ ਧਾਰੀਆਂ ਵਾਲੇ ਰਾਜਿਆਂ ਕੋਲੋਂ ਇਹ ਟੈਕਸ ਲੈਂਦੇ ਸਨ। ਪਰ ਜਦੋਂ ਦੀਨਾ ਬੇਗ ਨੂੰ ਜਲੰਧਰ ਦੀ ਸੂਬੇਦਾਰੀ ਛੱਡਣੀ ਪਈ ਪਠਾਣਾ ਦਾ ਰਾਜ ਹੋਇਆ ਇਹਦੇ ਪੱਲੇ ਕੁਝ ਵੀ ਨਾ ਰਿਹਾ।
0: ਮੁਲਕ ਯਾਦ ਕਰ ਹਾਹੂ ਕੇ ਭਰੇ
1: ਜਦੋਂ ਦੀਨਾ ਬੇਗ ਸੋਚਦਾ ਸੀ ਕਿਉਂਕਿ ਪਹਾੜਾਂ ਵਿੱਚ ਜਾ ਕਰਕੇ ਇਹਨੂੰ ਸ਼ਰਨ ਲੈਣੀ ਪਈ ਤੇ ਜਦੋਂ ਆਪਣੇ ਰਾਜ ਭਾਗ ਬਾਰੇ ਸੋਚਦਾ ਸੀ ਫਿਰ ਹੌਕੇ ਲੈਂਦਾ ਸੀ, ਕਿਉਂਕਿ ਜਿੰਨਾ ਚਿਰ ਰਾਜ ਭਾਗ ਕੋਲ ਹੋਵੇ ਉਹਨਾਂ ਚਿਰ ਤਾਂ ਧਰਮ ਚੇਤੇ ਨਹੀਂ ਆਉਂਦਾ, ਪਰ ਜਦੋਂ ਰਾਜ ਭਾਗ ਖੁੱਸਦਾ ਹੈ ਤੇ ਫਿਰ ਰਾਜੇ ਦਾ ਹਾਲ ਬੁਰਾ ਹੀ ਹੁੰਦਾ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਸਲੋਕ ਸਹਿਸ ਕ੍ਰਿਤੀ ਵਿੱਚ ਪੜ੍ਹਦੇ ਹਾਂ ਕਿ ਤਪ ਕਰਕੇ ਰਾਜ ਪਾਉਂਦਾ ਹੈ ਪਰ ਰਾਜੋਂ ਧਰਮ ਨਾ ਕਮਾਉਣ ਕਰਕੇ ਫਿਰ ਨਰਕਾਂ ਦਾ ਹੀ ਭਾਗੀਦਾਰ ਬਣਦਾ। ਦੀਨਾ ਬੇਗ ਦੀ ਹਾਲਤ ਵੀ ਕੁਝ ਐਸੀ ਹੋਈ, ਜਦੋਂ ਰਾਜ ਭਾਗ ਖੁੱਸ ਗਿਆ ਤੇ ਫਿਰ ਆਪਣੇ ਮੁਲਕ ਦਾ ਰਾਜ ਯਾਦ ਕਰ ਕਰਕੇ ਇਹ ਹੌਕੇ ਭਰਨ ਲੱਗਾ।
0: ਬਿਨਾ ਜੋਰ ਕਿਛੋ ਨਹੀਂ ਸਰੇ,
1: ਵਿਚਾਰ ਕਰਦਾ ਹੈ ਦੀਨਾ ਬੇਗ ਕਿ ਜਿੰਨਾ ਚਿਰ ਮੇਰਾ ਜੋਰ ਵਾਪਸ ਨਹੀਂ ਆਉਂਦਾ ਉਹਨਾਂ ਚਿਰ ਮੇਰਾ ਕੋਈ ਕੰਮ ਸਰਨਾ ਨਹੀਂ ਹੈ, ਮੇਰਾ ਰਾਜ ਵਾਪਸ ਨਹੀਂ ਮਿਲਣਾ।
0: ਮਾੜੇ ਸਹਾਏ ਜਿਮ ਖੇਪਾ ਭਰੇ,
1: ਮਾੜੇ ਸ਼ਾਹੂਕਾਰਾਂ ਵਾਂਗੂ ਖੇਪਾ ਭਰਨ ਲੱਗਾ। ਜਿਸ ਤਰ੍ਹਾਂ ਸ਼ਾਹੂਕਾਰ ਪਹਿਲਾਂ ਬਹੁਤ ਧਨਾੜ ਹੋਵੇ ਤੇ ਉਹਦਾ ਧਨ ਖੁੱਸ ਜਾਵੇ, ਥੋੜਾ ਰਹਿ ਜਾਵੇ, ਫਿਰ ਉਹ ਕਿਸ ਤਰ੍ਹਾਂ ਸੂਮਪੁਣਾ ਦਿਖਾਉਂਦਾ ਹੈ ਆਪਣੇ ਬੰਦਿਆਂ ਦੇ ਤਾਈਂ, ਥੋੜੀਆਂ ਥੋੜੀਆਂ ਰਸਤਾ ਪਸਤਾ ਉਹਨਾਂ ਨੂੰ ਦਿੰਦਾ ਹੈ ਸ਼ਾਹੂਕਾਰ। ਇਸ ਤਰ੍ਹਾਂ ਦਾ ਹਾਲ ਜਿਹੜਾ ਸੀ ਉਹ ਦੀਨਾ ਬੇਗ, ਜਿਹੜਾ ਤੁਰਕਾਂ ਦਾ ਬਿਠਾਇਆ ਹੋਇਆ ਜਲੰਧਰ ਦਾ ਸੂਬੇਦਾਰ ਸੀ, ਉਹਦਾ ਹਾਲ ਹੋਇਆ।
0: ਬਿਨਾਂ ਦਾਅ ਕੁਛ ਉਸਨੇ ਸਰੇ,
1: ਪਰ ਬਿਨਾਂ ਦਾਅ ਲਾਇਆ ਕੋਈ ਵੀ ਕਾਰਜ ਦਾ ਹੁਣ ਸਰਨ ਵਾਲਾ ਨਹੀਂ ਸੀ।
0: ਸੋ ਵਹਿ ਗਿਣਤੀ ਦਿਲ ਮੇ ਕਹਾਈ,
1: ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਸੀ ਦੀਨਾ ਬੇਗ ਆਪਣੇ ਮਨ ਦੇ ਵਿੱਚ ਕਰਦਾ। ਰਾਜ ਪਾ ਖੁੱਸ ਗਿਆ ਹੈ, ਹੌਕੇ ਭਰਦਾ ਸੀ, ਕਿੱਥੇ ਆਪਾਂ ਆਨੰਦ ਲੈਂਦੇ ਸੀ, ਆਪਣਾ ਰਾਜ ਹੁੰਦਾ ਸੀ, ਹੁਣ ਰਾਜ ਜਾਣ ਕਰਕੇ ਕੋਈ ਨਾ ਕੋਈ ਦਾਅ ਪੇਚ ਸੋਚਦਾ ਸੀ ਕਿ ਕਿਸ ਤਰ੍ਹਾਂ ਉਹ ਰਾਜ ਭਾਗ ਮੈਨੂੰ ਮਿਲੇ।
0: ਉਹ ਪਾਉਸੇ ਕੁਛ ਦਿਸੇ ਨਹੀਂ,
1: ਪਰ ਹੁਣ ਸਾਰੇ ਪਾਸੇ ਪਠਾਣਾ ਦਾ ਪੰਜਾਬ ਦੇ ਵਿੱਚ ਬੋਲਬਾਲਾ ਹੋਣ ਕਰਕੇ ਤੇ ਇੱਧਰ ਦੀਨਾ ਬੇਗ ਨੂੰ ਕੋਈ ਵੀ ਰਾਹ ਨਹੀਂ ਸੀ ਦਿਸ ਰਿਹਾ, ਕੁਝ ਵੀ ਨਹੀਂ ਸੀ ਸੁੱਝ ਰਿਹਾ।
0: ਦੋਹਰਾ ਬਹੁਤ ਮਨਸੂਬੇ ਚੱਕ ਰਹੋ ਬਨ ਨਗ ਚੂ ਪਾਏ,
1: ਬੜੀਆਂ ਇੰਨੇ ਵਿਚਾਰਾਂ ਕੀਤੀਆਂ ਨੇ ਪਰ ਕੋਈ ਵੀ ਇਹਦਾ ਉਪਾਅ ਜਿਹੜਾ ਸੀ ਉਹ ਸਿੱਧ ਨਹੀਂ ਹੋਇਆ।
0: ਉਸੇ ਅਸੇ ਇੱਕ ਟਿਕ ਤੋਂ ਤਿੰਨ ਬਿਦਾ ਦਈ ਬਤਾਏ,
1: ਦੀਨਾ ਬੇਗ ਦੇ ਕੋਲ ਇੱਕ ਸਿੰਘ ਨੌਕਰੀ ਕਰਦਾ ਸੀ, ਕਿਉਂਕਿ ਸਿੰਘ ਵੀ ਕਈ ਵਾਰੀ ਤੁਰਕਾਂ ਦੇ ਕੋਲ ਰਹਿ ਕੇ ਵੀ ਨੌਕਰੀਆਂ ਕੀਤੀਆਂ ਨੇ, ਕਿਉਂਕਿ ਮੀਰ ਮਨੂ ਦੇ ਪਾਸ ਵੀ ਕਈ ਸਿੰਘ ਨੌਕਰੀਆਂ ਕਰਦੇ ਸਨ। ਸੋ ਇਸੇ ਤਰ੍ਹਾਂ ਜਿਨ੍ਹਾਂ ਨੂੰ ਚਰਖੜੀਆਂ 'ਤੇ ਚਾੜਿਆ ਗਿਆ, ਭਾਈ ਸੁਵੇਗ ਸਿੰਘ, ਭਾਈ ਸ਼ਾਬਾਦ ਸਿੰਘ, ਇਹ ਵੀ ਕਿਸੇ ਸਮੇਂ ਤੁਰਕਾਂ ਦੇ ਪਾਸ ਰਹਿ ਕੇ ਨੌਕਰੀ ਕਰਦੇ ਰਹੇ ਨੇ। ਸੋ ਇਸ ਤਰ੍ਹਾਂ ਇੱਕ ਸਿੰਘ ਜਿਹੜਾ ਦੀਨਾ ਬੇਗ ਦੇ ਕੋਲ ਰਹਿ ਕੇ ਨੌਕਰੀ ਕਰਦਾ ਸੀ, ਉਹਨੇ ਦੀਨਾ ਬੇਗ ਨੂੰ ਇੱਕ ਬਿੱਧ ਦੱਸੀ ਹੈ।
0: ਜੋ ਭਾਈ ਬਡਭਾਗ ਸਿੰਘ ਸੋ ਜੋ ਬਣ ਆਵੇ,
1: ਉਹਨੇ ਦੱਸਿਆ ਕਿ ਜੇ ਆਪਣੀ ਵਡਭਾਗ ਸਿੰਘ ਦੇ ਨਾਲ ਬਣ ਆਵੇ, ਕਿਉਂਕਿ ਵਡਭਾਗ ਸਿੰਘ ਸੋ ਹੁਣ ਤਾਂ ਗੁਰੂ ਕੇ ਖਾਲਸੇ ਦਾ ਕੋਈ ਉਸ ਥਾਂ ਦੇ ਨਾਲ ਮੇਲ ਨਹੀਂ ਹੈ, ਕਿਉਂਕਿ ਪੰਜ ਪਿਆਰੇ ਸਾਹਿਬਾਨ ਪਹਿਲਾਂ ਹੀ ਦੱਸ ਦਿੰਦੇ ਨੇ, ਕਿਉਂਕਿ ਉਹਨਾਂ ਦੇ ਡੇਰੇ ਦਾ ਮਤ ਹੀ ਵੱਖਰਾ ਹੈ, ਭੂਤਾਂ ਪ੍ਰੇਤਾਂ ਦੀ ਜਿਹੜੀ ਵਿੱਦਿਆ ਉੱਥੇ ਪੜ੍ਹੀ ਜਾਂਦੀ ਪੜ੍ਹਾਈ ਜਾਂਦੀ ਹੈ। ਪਰ ਹੋਇਆ ਇਹ ਗੁਰੂ ਕੇ ਅੰਸ਼ ਵਿੱਚੋਂ ਹੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪੋਤਰਾ ਹੈ ਧੀਰਮਲ ਤੇ ਧੀਰਮਲ ਦਾ ਗਾਂ ਪੜਪੋਤਾ ਸੱਤਵੇਂ ਥਾਂ ਤੇ ਪੀੜ੍ਹੀ ਵਿੱਚੋਂ ਇਹ ਵਡਭਾਗ ਸਿੰਘ ਹੋਇਆ। ਔਰ ਵਡਭਾਗ ਸਿੰਘ ਇਹ ਕਰਤਾਰਪੁਰ ਵਾਲਾ ਜਿਹੜਾ ਸਥਾਨ ਹੈ, ਕਿਉਂਕਿ ਸੋਢੀਆਂ ਵਿੱਚੋਂ ਸੀ, ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਕਰਤਾਰਪੁਰੋਂ ਕੀਰਤਪੁਰ ਗਏ ਨੇ ਤੇ ਧੀਰਮਲ ਨੇ ਆਪਣਾ ਟਿਕਾਣਾ ਕਰਤਾਰਪੁਰ ਹੀ ਰੱਖਿਆ ਸੀ। ਤੁਹਾਨੂੰ ਪਤਾ ਹੁਣ ਅੱਜ ਵੀ ਜਿਹੜਾ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਲਿਖਵਾਇਆ ਸੀ, ਉਹ ਬੀੜ ਅੱਜ ਵੀ ਕਰਤਾਰਪੁਰ ਧੀਰਮਲੀਆਂ ਦੇ ਪਾਸ ਸੋਢੀਆਂ ਦੇ ਕੋਲ ਹੈ, ਕਿਉਂਕਿ ਧੀਰਮਲ ਨੇ ਉਹ ਬੀੜ ਕੋਲ ਰੱਖ ਲਈ ਸੀ। ਗਾਂ ਫਿਰ ਜਿਹੜੀ ਧੀਰਮਲ ਦੀ ਪੀੜ੍ਹੀ ਚੱਲੀ ਹੈ ਉਹ ਬੀੜ ਉਹਨਾਂ ਨੇ ਸੰਭਾਲੀ ਹੋਈ, ਉਹੀ ਸੇਵਾ ਸੰਭਾਲ ਕਰਦੇ ਨੇ। ਇੱਕ ਵਾਰ ਬਾਬਾ ਮੱਖਣ ਸ਼ਾਹ ਲੁਬਾਣਾ ਜਦੋਂ ਧੀਰਮਲ ਦਾ ਮਾਲ ਅਸਬਾਬ ਵਾਪਸ ਲਿਆਂਦਾ ਸੀ, ਉਹ ਬੀੜ ਲੈ ਆਏ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ ਮੱਖਣ ਸ਼ਾਹ ਨੂੰ ਕਿ ਜੇ ਸਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਬੀੜ ਵਾਪਸ ਨਹੀਂ ਲਈ ਤੇ ਆਪਾਂ ਨੂੰ ਵੀ ਇਹ ਲੈਣੀ ਨਹੀਂ ਬਣਦੀ, ਕਿਉਂਕਿ ਉਹਨਾਂ ਦੀ ਅਮਾਨਤ ਹੈ ਤੇ ਅੱਜ ਵੀ ਇਹ ਬੀੜ ਕਰਤਾਰਪੁਰ ਦੀ ਧਰਤੀ ਤੇ ਉੱਥੇ ਸੁਸ਼ੋਭਿਤ ਹੈ। ਕਈ ਵਾਰ ਵਿਸ਼ੇਸ਼ ਦੀਵਾਨਾਂ ਤੇ ਉਹ ਦਰਸ਼ਨ ਕਰਾਉਂਦੇ ਵੀ ਰਹੇ ਹਨ। ਰਹੋ ਵਿਚਾਰ ਜਿਹੜਾ ਵਡਭਾਗ ਸਿੰਘ ਸੀ, ਇਹ ਕਰਤਾਰਪੁਰ ਗੁਰੂ ਅਰਜਨ ਦੇਵ ਸਾਹਿਬ ਦਾ ਸਥਾਨ ਹੈ, ਥੰਮ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਵੇਲੇ ਸਿੱਖ ਬਾਲਣ ਲੈਣ ਗਏ ਸਨ ਟਾਹਲੀ ਵੱਢਣ ਦੇ ਲਈ, ਔਰ ਉਸ ਵੇਲੇ ਕੋਈ ਆਤਮਾ ਟਾਹਲੀ ਦੇ ਵਿੱਚ ਉੱਥੇ ਰਹਿੰਦੀ ਸੀ ਅਤੇ ਉਹਨੇ ਸਿੰਘਾਂ ਨੂੰ ਸਿੱਖਾਂ ਨੂੰ ਬੇਨਤੀ ਕਰ ਦਿੱਤੀ ਕਿ ਮੇਰਾ ਇਹ ਟਿਕਾਣਾ ਹੈ, ਇੱਥੋਂ ਮੈਨੂੰ ਨਾ ਭੇਜੋ। ਅਤੇ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਨੂੰ ਦੱਸਿਆ ਅਤੇ ਮਹਾਰਾਜ ਜੀ ਆਪ ਉੱਥੇ ਆਏ, ਉਹ ਟਾਹਲੀ ਵੱਢਣ ਵਾਸਤੇ ਕਿਹਾ। ਅਤੇ ਫਿਰ ਮਹਾਰਾਜ ਕਹਿੰਦੇ ਕੋਈ ਨਾ, ਉਹਨੇ ਅੱਗੋਂ ਕਿਹਾ ਕਿ ਮੇਰਾ ਕੋਈ ਨਾ ਕੋਈ ਟਿਕਾਣਾ ਤਾਂ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਕੋਈ ਨਾ, ਤੇਰੀ ਯਾਦ ਇੱਥੇ ਬਣੀ ਰਹੇਗੀ। ਉਹ ਟਾਹਲੀ ਦਾ ਇੱਕ ਥੰਮ ਜਿਹੜਾ ਸੀ ਉਹ ਉੱਥੇ ਅੱਜ ਸੁਸ਼ੋਭਿਤ ਕੀਤਾ ਫਿਰ, ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸੁੰਦਰ ਸਥਾਨ ਹੈ ਥੰਮ ਸਾਹਿਬ ਕਰਤਾਰਪੁਰ ਦੀ ਧਰਤੀ 'ਤੇ। ਸੋ ਉਹ ਜਿਹੜੀ ਸੇਵਾ ਸੰਭਾਲ ਸੀ ਉਹ ਸੋਢੀ ਧੀਰ ਮੱਲੀਏ ਕਰਦੇ ਰਹੇ। ਅਤੇ ਇੱਕ ਵਾਰ ਹੋਇਆ ਕਿ ਜਦੋਂ ਨਾਸਰ ਅਲੀ ਇਹ ਸੂਬੇਦਾਰ ਬਣਿਆ ਪਠਾਣਾ ਵਿੱਚੋਂ, ਅਤੇ ਇਹਨੇ ਚੜ੍ਹਾਈ ਕੀਤੀ, ਨਾਲੇ ਤਾਂ ਦੀਨਾ ਬੇਗ ਨੂੰ ਉੱਥੋਂ ਕੱਢ ਦਿੱਤਾ ਅਤੇ ਨਾਲ ਕਰਤਾਰਪੁਰ ਵਾਲਾ ਜਿਹੜਾ ਸਥਾਨ ਸੀ ਉਹ ਜਿਹੜਾ ਥੰਮ ਸੀ ਸਾੜ ਦਿੱਤਾ, ਉਸ ਸਥਾਨ ਦੀ ਬੇਅਦਬੀ ਕੀਤੀ ਸੀ। ਅਤੇ ਜਿਹੜਾ ਵਡਭਾਗ ਸਿੰਘ ਸੀ ਇਹਨਾਂ ਦਾ ਪਰਿਵਾਰ ਵੀ ਉਹ ਵੀ ਕਤਲ ਕੀਤਾ ਸੀ। ਸੋ ਇਹਦਾ ਦਾਦਾ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਵੀ ਆਇਆ ਸੀ ਅਤੇ ਬੇਨਤੀ ਕੀਤੀ ਸੀ, ਮਹਾਰਾਜ ਸਾਨੂੰ ਵੀ ਸਿੱਖੀ ਬਖਸ਼ੋ। ਇਉਂ ਧੀਰ ਮੱਲੀਆਂ ਦੀ ਬੰਸ ਵਿੱਚੋਂ ਫਿਰ ਇਹਨਾਂ ਦੀ ਜਿਹੜੀ ਸੀ ਉਹ ਖਾਲਸੇ ਪੰਥ ਵਿੱਚ ਸ਼ਮੂਲੀਅਤ ਹੋਈ ਸੀ, ਪਰ ਬਾਅਦ ਵਿੱਚ ਕਿਸੇ ਕਾਰਨ ਫਿਰ ਇਹਨਾਂ ਦੀ ਅਣਬਣ ਹੋਣ ਕਰਕੇ ਇਹਨਾਂ ਦਾ ਫਿਰ ਪਾਸਾ ਹੀ ਵੱਖਰਾ ਹੈ। ਸੁਰਾਹ ਵਿਚਾਰ ਉਸ ਵੇਲੇ ਵਡਭਾਗ ਸਿੰਘ ਦਾ ਪਰਿਵਾਰ ਕਤਲ ਕੀਤਾ ਔਰ ਥੰਮ ਸਾਹਿਬ ਅਸਥਾਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਕਰਤਾਰਪੁਰ ਉਹਦੀ ਵੀ ਬੇਅਦਬੀ ਕੀਤੀ, ਉਹ ਥੰਮ ਸਾੜ ਦਿੱਤਾ ਸੀ, ਸੰਨ ਸਾੜ ਦਿੱਤਾ ਸੀ। ਸੋ ਇਸ ਕਰਕੇ ਹੁਣ ਵਡਭਾਗ ਸਿੰਘ ਪਹਾੜਾਂ ਦੇ ਵਿੱਚ ਜਾ ਕਰਕੇ ਬੈਠਾ ਸੀ ਅਤੇ ਇੱਧਰ ਹੁਣ ਦੀਨਾ ਬੇਗ ਦੇ ਨਾਲ ਇੱਕ ਸਿੱਖ ਸੀ, ਉਹਨੇ ਦੱਸ ਦਿੱਤਾ, ਕਹਿਣ ਲੱਗਾ ਕਿ ਜੇ ਤੂੰ ਹੁਣ ਆਪਣੀ ਸੂਬੇਦਾਰੀ ਬਹਾਲੀ ਚਾਹੁੰਦਾ ਹੈ ਤਾਂ ਫਿਰ ਇਸ ਤਰ੍ਹਾਂ ਕਰ, ਵਡਭਾਗ ਸਿੰਘ ਜੋ ਬਣ ਆਵੇ ਕਿ ਤੇਰੀ ਜੇ ਉਹਦੇ ਨਾਲ ਬਣ ਆ ਜਾਵੇ।
0: ਸਿੰਘ ਲਾਗ ਸੋ ਤੁਰਤ ਮੰਗਾਵੇ,
1: ਉਹ ਸਿੰਘਾਂ ਨੂੰ ਬੇਨਤੀ ਕਰਕੇ ਤੇ ਵੱਡੀ ਗਿਣਤੀ ਦੇ ਵਿੱਚ ਗੁਰੂ ਕੇ ਖਾਲਸੇ ਨੂੰ ਇਕੱਠਾ ਕਰ ਸਕਦਾ ਹੈ। ਕਿਉਂ? ਕਿਉਂਕਿ ਉਹਨਾਂ ਦੇ ਵੀ ਅਸਥਾਨ ਦੀ ਬੇਅਦਬੀ ਹੋਈ ਹੈ ਅਤੇ ਉਹ ਅਸਥਾਨ ਗੁਰੂ ਕੇ ਸਿੱਖਾਂ ਦੀ ਬੜੀ ਮਨੌਤ ਹੈ, ਕਿਉਂਕਿ ਪੰਜਵੇਂ ਪਾਤਸ਼ਾਹ ਦਾ ਅਸਥਾਨ ਹੈ।
0: ਜਬੈ ਨਵਾਬ ਸੋ ਸੁਣੀ ਐਸੀ,
1: ਜਦੋਂ ਨਵਾਬ ਦੀਨਾ ਬੇਗ ਨੇ ਇਹ ਸਿੱਖ ਤੋਂ ਗੱਲ ਸੁਣੀ ਹੈ,
0: ਉਸਨੇ ਲੋੜ ਪਈ ਚੌਗੁਣੀ,
1: ਤੇ ਦੀਨਾ ਬੇਗ ਨੇ ਹੁਣ ਸੋਚਿਆ ਕਿ ਮੈਨੂੰ ਤਾਂ ਚੌਗੁਣੀ ਲੋੜ ਹੈ, ਕਿਉਂਕਿ ਮੈਂ ਆਪਣੇ ਆਪ ਤਾਂ ਨਾਸਰ ਅਲੀ ਨਾਲ ਲੜ ਨਹੀਂ ਸਕਦਾ, ਪਰ ਜੇ ਵਾਕਿਆ ਗੁਰੂ ਕਾ ਖਾਲਸਾ ਮੇਰੀ ਮਦਦ ਆ ਜਾਵੇ ਤੇ ਫਿਰ ਮੇਰੀ ਜਿੱਤ ਹੋਵੇਗੀ।

0: ਉਸ ਵੇਲੇ ਉਹਨੇ ਕਿਹਾ ਕਿ ਸੁਣੋ ਸਿੰਘ ਤੁਮ ਗੁਰਮੁਖ ਭਾਈ। ਉਹ ਸਿੰਘ ਨੂੰ ਕਹਿਣ ਲੱਗਾ ਕਿ ਤੁਸੀਂ ਤਾਂ ਆਪਸ ਵਿੱਚ ਭਾਈ ਹੋ।
1: ਵਡਭਾਗ ਸਿੰਘ ਪਰਬਤ ਮੈਂ
0: ਰਹਿਆ, ਜਿਹੜਾ ਵਡਭਾਗ ਸਿੰਘ ਹੈ ਉਹ ਤਾਂ ਪਰਬਤਾਂ ਦੇ ਵਿੱਚ, ਉਹ ਉਹਨੇ ਤੋਂ ਅੱਗੇ ਜਿਹੜਾ ਪਹਾੜੀ ਇਲਾਕਾ ਉੱਥੇ ਰਹਿੰਦਾ ਹੈ।
1: ਕਰਤਾਰਪੁਰੇ ਜਬ ਕਤਲੋ ਪਇਆ,
0: ਜਦੋਂ ਨਾਸਰ ਬੇਗ ਨੇ, ਨਾਸਰ ਅਲੀ ਨੇ ਚੜਾਈ ਕੀਤੀ ਸੀ, ਦੁਆਬੇ ਦਾ ਇਲਾਕਾ ਸਰ ਕੀਤਾ, ਤੇ ਉਦੋਂ ਕਰਤਾਰਪੁਰੇ ਜਬ ਕਤਲੋ ਪਇਓ, ਤੇ ਜਿਹੜਾ ਕਰਤਾਰਪੁਰ ਦਾ ਇਲਾਕਾ ਸੀ ਉਹਨੇ ਉਹ ਅਸਥਾਨ ਸਾੜਿਆ ਹੈ।
1: ਸੋਪੀ ਹਾਤ ਕਟੇ ਕਟ ਖਾਏ,
0: ਵਡਭਾਗ ਸਿੰਘ ਦਾ ਜ਼ੋਰ ਨਹੀਂ ਸੀ ਚੱਲਿਆ ਉੱਥੋਂ, ਤੇ ਤਾਂ ਉਹ ਪਹਾੜਾਂ ਦੇ ਵਿੱਚ ਚਲਾ ਗਿਆ, ਪਰ ਹਲੇ ਤੱਕ ਉਹ ਆਪਣੇ ਹੱਥ ਕੱਟ ਕੱਟ ਖਾਂਦਾ ਹੈ, ਭਾਵ ਕਿ ਉਹ ਵੀ ਬਦਲਾ ਲੈਣਾ ਚਾਹੁੰਦਾ ਹੈ ਨਾਸਰ ਅਲੀ ਤੋਂ।
1: ਔਰ ਕਿਚ ਤਿਸ ਲਗੇ ਨਾ ਦਾਸ,
0: ਹਾਲੇ ਤੱਕ ਉਹਦਾ ਵੀ ਜਿਹੜਾ ਦਾਸ ਸੀ ਉਹ ਨਹੀਂ ਲੱਗਾ।
1: ਪਠਾਨ ਜੋ ਗੜੀ ਜਲੰਧਰ ਵਾਰੇ,
0: ਜਿਹੜੇ ਜਲੰਧਰ ਵਾਲੇ ਸੂਬੇਦਾਰ ਨੇ ਪਠਾਨ ਹਨ,
1: ਜਬ ਲਗ ਸਕੋ ਡੈ ਉਸ ਕੋ ਮਾਰੇ,
0: ਜਿੰਨਾ ਚਿਰ ਤੱਕ ਉਹ ਪਠਾਨ ਨੂੰ ਨਾਸਰ ਅਲੀ ਨੂੰ ਮਾਰ ਨਹੀਂ ਲੈਂਦੇ, ਖਤਮ ਨਹੀਂ ਕਰ ਲੈਂਦੇ।
1: ਥੰਮ ਗੁਰੂ ਕੋ ਦਿਨੋ ਫੂਕ,
0: ਜਿੰਨਾ ਨੇ ਗੁਰੂ ਕਾ ਥੰਮ ਕਰਤਾਰਪੁਰ ਦੀ ਧਰਤੀ ਉੱਥੇ ਬੇਅਦਬੀ ਕੀਤੀ ਹੈ ਉਹ ਥੰਮ ਨੂੰ ਸਾੜਿਆ ਹੈ।
1: ਵਡਭਾਗ ਸਿੰਘ ਦਿੱਲੀਓ ਉੱਠੇ ਕੂਕ,
0: ਉਨ੍ਹਾਂ ਚਿਰ ਵਡਭਾਗ ਸਿੰਘ ਦੇ ਦਿਲ ਦੇ ਵਿੱਚ ਵੀ ਹੂਕ ਉੱਠਦੀ ਰਹਿਣੀ, ਚਲੋ ਇਹਨਾਂ ਦਾ ਮਤ ਹੁਣ ਵੱਖਰਾ ਹੋ ਗਿਆ, ਪਰ ਹੈ ਤਾਂ ਉਦੋਂ ਗੁਰੂ ਕੇ ਅੰਸ਼ ਵਿੱਚੋਂ ਸਨ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਥਾਨ ਸੀ ਵੱਡ ਵਡੇਰਿਆਂ ਦਾ, ਤੇ ਆਪਣੇ ਵਡੇਰਿਆਂ ਦੇ ਸਥਾਨਾਂ ਦੀ ਕੋਈ ਬੇਅਦਬੀ ਕਰੇ ਤੇ ਦਿਲ ਤਾਂ ਦੁਖਦਾ ਹੀ ਸੀ। ਇਸ ਕਰਕੇ ਕਹਿਣ ਲੱਗਾ ਕਿ ਉਸ ਵੇਲੇ ਕਰਤਾਰਪੁਰ ਦੀ ਬੇਅਦਬੀ ਜਦੋਂ ਦੀ ਹੋਈ ਹੈ ਨਾ, ਉਦੋਂ ਤੋਂ ਵਡਭਾਗ ਸਿੰਘ ਜਿਹੜਾ ਉਹ ਬਦਲਾ ਲੈਣਾ ਚਾਹੁੰਦਾ ਨਾਸਰ ਅਲੀ ਤੋਂ, ਉਹਦੇ ਦਿਲ ਦੇ ਵਿੱਚ ਬਹੁਤੀ ਹੂਕ ਉੱਠਦੀ ਹੈ।
1: ਸਿਰ ਤੇ ਪੱਗ ਸੋ ਦੀਨੀ
0: ਡਾਰ, ਉਦਣ ਤੋਂ ਹੀ ਵਡਭਾਗ ਸਿੰਘ ਨੇ ਆਪਣੇ ਸਿਰ ਤੋਂ ਪੱਗ ਲਾ ਦਿੱਤੀ ਸੀ।
1: ਬਣੋ ਜਲੰਧਰ ਕੋ ਮੈਂ ਮਾਰਾ,
0: ਜਿੰਨਾ ਚਿਰ ਜਲੰਧਰ ਦਾ ਜਿਹੜਾ ਸੂਬੇਦਾਰ ਹੈ ਨਾਸਰ ਅਲੀ ਪਠਾਨ ਇਹਦੇ ਤੋਂ ਬਦਲਾ ਨਹੀਂ ਲੈ ਲੈਂਦਾ, ਉਹਨੂੰ ਮਾਰ ਨਹੀਂ ਲੈਂਦਾ, ਉਨਾ ਚਿਰ ਮੈਂ ਸਿਰ ਤੇ ਪੱਗ ਨਹੀਂ ਰੱਖਾਂਗਾ।

0: दीना बेग नू कहन लगा दोनों दुखी अत दिले। ये दोनों ही दुखी सन, एक तां दीना बेग उधर वडभाग सिंह दिले मह, दोवें चाहे काम दोनों का काम एको ही सी। दोनों का काम से पठान नासर अली नू खत्म करना, क्योंकि जेड़ा दीना बेग सी जलंधर की सूबेदारी लैनी चाहुंदा सी दुबारा, ते वडभाग सिंह थम साहब जेड़ा साड़िया सी गुरु अर्जन देव साहब का स्थान, वो बेअदबी उसकी बदला लैना चाहुंदा सी, ते नाले वो जेड़ा स्थान सी उसकी सेवा संभाल चाहुंदा सी। इसलिए दोनों का एको ही काम सी।
1: तिसे सभा तिम आ पूजा सुग्रीव मिले जिम रामा।
0: दोनों का समय एक जहा ही बन गया, क्योंकि दोनों एको जने तो बदला लेना चाहते सी। इत्थे दृष्टांत दिता, कहिंदे सुग्रीव मिले जिम राम। जिस तरह सुग्रीव दा ते राम दा एको ही कारज सी ना, क्योंकि सुग्रीव की भी घरवाली जिहड़ी सी वह बाली ने खो लई सी, ते राम की सीता भी जिहड़ी सी वह रावण ने लै गया सी। इस करके राम जिस तरह रावण नू मार के ते इधर सुग्रीव बाली नू मार के अपना राज वापस लेना चाहुंदा सी, जिस तरह दोनों दा एक ही काम सी, इस तरह इन्हां दोनों दा इधर वडभाग सिंह करतारपुर दा प्रबंध जां उह स्थान दी बेअदबी दा बदला चाहुंदा सी नासर अली तों, ते जिहड़ा दीना बेग सी उह चाहुंदा सी कि मैनू जलंधर दी सूबेदारी मिल जावे। पर दीना बेग नू पता सी कि साडे कोल इन्नी समर्था नहीं कि असीं पठाणा नाल लड़ सकीए, पर इन्हां नू सी कि गुरू का खालसा जे इस जंग विच साडा साथ दवे ते साडी जित हो सकदी है, मेरी सूबेदारी मैनू मिल सकदी है।
1: चौपाई राजपुरे रह दीना बेग,
0: दीना बेग सी ए राजपुरे दे विच रह रहा सी।
1: गुरु की चली कुलाहल देगा,
0: उधर वडभाग सिंह दा प्रबंध भी जेड़ा सी पहाड़ां दे विच चल रहा सी, क्योंकि बाणी पढ़न नू संगत करन नू जे कहा जावे ते फिर औखा लगदा। उधर ओह भूतां प्रेतां दी विद्या जाणदा सी, तां करके पहाड़ां च जा के बैठ गया, ते पहाड़ियां दा बहुता इकट्ठ जेड़ा सी उहदे डेरे हुंदा सी, बहुती देग उधर रोज चलदी सी।
1: दो दुखी है दुख परे,
0: दोनों जने इधर दीना बेग ते उधर वडभाग सिंह दोनों दुख दे भरे हुए सन।
1: देखे सुख को होए होए खरे,
0: चाहुंदे सन दोनों आपो अपनी तरफा सुख देखना।
1: सूबेदारी दुख दीना बेग,
0: जेड़ा दीना बेग सी ए जलंधर दी सूबेदारी चाहुंदा सी पौनी।
1: वडभाग सिंह दुख थंब सड़ेगा,
0: वडभाग सिंह नू जेड़ा थंब साहब साड़िया सी नासर अली पठाणा ने उसका बदला चाहुंदा सी।
1: दीना बेग गयो वकीला,
0: इधरों दीना बेग जेड़ा तुरक सी ना इहदा वकील चल के वडभाग सिंह दे कोल गया।
1: गुरु मिलन कच करी ना टीला,
0: जदों अगों नू पता लगा गुरु के नू भाव वडभाग सिंह नू कि दीना बेग दा वकील बंदा चल के मैनू मिलन आया, उन्ने भी मिलन विच देरी नहीं कीती।
1: दोनों मिलने बात ठहराई,
0: जदों वकील जा करके मिलिया ते उन्हें सारी गल दसी है।
1: अद बिचाले जगा ठाई,
0: वडभाग सिंह दीना बेग नू मिलन लई तैयार होया ते अद विच घारे भाव इधरों मैं चलांगा ते उधरों दीना बेग चल के आवे है। ये दोनों पहाड़ी इलाकों दे विच ही रह रहे सन ते अद विचकार पहाड़ी इलाकों दे विच आ करके मिले हन।
1: वडभाग सिंह आप पहला कड़ाया,
0: वडभाग सिंह चल के पहला ही उत्थे पहुंच गया, क्योंकि बड़ी इनू भी काली सी, ये भी चाहुंदा सी कि कोई मौका बने ते आपां पठाणा नू जलंधर तों बाहर कढ दईए।
1: तुरत नवाब तां चल आया,
0: उधर दीना बेग जेड़ा नवाब सी तुरकां दा ओह भी चल के पहुंच गया, जेड़ा मिथ्या होया थां रखिया सी उत्थे।
1: दोनों उत्तर एक जा पाए,
0: दोनों ने एक थां दे उत्ते उतारा कीता है।
1: हाथन मैं हाथ गुरु दबाए,
0: जिस तरह हाथ मिला करके मिलीदा है किसे नू, इस तरह ये दोनों जने आपस विच मिले हन।
1: नवाब कहो तुम पीर हमारे,
0: हुण दीना बेग ए भी मीर मनु दी तरह बड़ा चलाक सी, लड़न विच भावे दोने बड़े बहादुर नहीं सन, फौजां दे सिर ते लड़दे सी, जे वड्डा योधा हुंदा ते नासर अली तों हार के ना भजदा, पर ये सियासी बड़े सन ते अगों दीना बेग ने वडभाग सिंह नूं खुश करन दे लई पैर फड़ ले कहण लगा सी तां तुहानूं अपना पीर मन्निया है।
1: गुरु कही ईमान सलामत दीदारे,
0: वडभाग सिंह ने भी कहा कि तुहाडा आउणा सफला होवेगा ਤੁਸੀਂ ਚੱਲ ਕੇ ਆਏ ਹੋ, ਦੱਸੋ ਤੁਹਾਡਾ ਆਉਣਾ ਜਿਹੜਾ ਇੱਥੇ ਸਫਲਾ ਹੈ?
1: ਮਸਲਤ ਇੱਕ ਪੈ ਦੋਨੋ ਬਹਿ,
0: ਇਸ ਤਰ੍ਹਾਂ ਦੋਨਾਂ ਨੇ ਇੱਕ ਥਾਂ ਤੇ ਬੈਠ ਕਰਕੇ ਸਲਾਹ ਕੀਤੀ ਹੈ।
1: ਆਪ ਆਪਣੇ ਸਭ ਦੁੱਖ ਕਹਿ,
0: ਆਪੋ ਆਪਣੇ ਜਿਹੜੇ ਦੁੱਖ ਸੀ ਤਕਲੀਫ਼ ਸੀ ਉਹ ਦੱਸੀ ਹੈ। ਦੀਨਾ ਬੇਗ ਨੇ ਆਪਣਾ ਦੁੱਖ ਦੱਸ ਦਿੱਤਾ ਕਿ ਮੇਰੇ ਕੋਲੋਂ ਤਾਂ ਨਾਸਰ ਅਲੀ ਨੇ, ਪਠਾਣਾ ਨੇ ਨਵਾਬੀ ਖੋਹ ਲਈ ਹੈ, ਅਤੇ ਉੱਧਰੋਂ ਵਡਭਾਗ ਸਿੰਘ ਨੇ ਵੀ ਦੱਸ ਦਿੱਤਾ ਕਿ ਸਾਡੇ ਕੋਲੋਂ ਵੀ ਦੁਆਬੇ ਦਾ ਇਲਾਕਾ ਇਹਨਾਂ ਪਠਾਣਾ ਨੇ ਖੋਹਿਆ ਹੈ। ਥੰਮ ਸਾਹਿਬ ਦੀ ਬੇਅਦਬੀ ਕੀਤੀ ਹੈ।
1: ਨਵਾਬ ਕਹੀ ਹਮ ਮੁਲਕ ਦਿਵਾਵ,
0: ਨਵਾਬ ਨੂੰ ਇਹ ਗੱਲ ਕਹੀ ਹਮ ਮੁਲਕ ਦਿਵਾਵੋ, ਵਡਭਾਗ ਸਿੰਘ ਨੇ ਕਹਿ ਦਿੱਤਾ, ਕਹਿੰਦਾ ਹੈ ਕਿ ਅਸੀਂ ਤੁਹਾਨੂੰ ਜਿਹੜੀ ਜਲੰਧਰ ਦੀ ਸੂਬੇਦਾਰੀ ਹੈ ਨਾ ਆ ਦੁਆਬੇ ਇਲਾਕੇ ਦੀ ਇਹ ਦੁਆਵਾਂਗੇ।
1: ਤੁਮ ਪੀਰ ਹਮ ਮੀਰੀਦ ਬਨਾਵਾ,
0: ਅੱਗੋਂ ਜਿਹੜਾ ਇਹ ਨਸ ਦੀਨਾ ਬੇਗ ਸੀ ਤੁਰਕ ਇਹ ਕਹਿਣ ਲੱਗਾ ਕਿ ਅਸੀਂ ਤੁਹਾਡੇ, ਤੁਮ ਹੋ ਪੀਰ ਹਮ ਮੁਰੀਦ ਬਣਾਵੋ, ਤੁਸੀਂ ਸਾਡੇ ਪੀਰ ਬਣੋ, ਅਸੀਂ ਤੁਹਾਡੇ ਮੁਰੀਦ ਸੇਵਕ ਬਣਾਂਗੇ।
1: ਦੋਹਰਾ ਕਰਤਾਰਪੁਰੇ ਜਿਤਨੀ ਕਰੀ ਪਠਾਨ ਜਲੰਧਰ ਵਾਲ,
0: ਦੀਨਾ ਬੇਗ ਬੜੀ ਹੁਸ਼ਿਆਰੀ ਦੇ ਨਾਲ ਕਹਿਣ ਲੱਗਾ, ਕਹਿੰਦਾ ਕਿ ਅਸੀਂ ਤੁਹਾਡੇ ਮੁਰੀਦ ਹਾਂ, ਤੁਸੀਂ ਸਾਡੇ ਪੀਰ ਹੋ, ਅਤੇ ਸਾਨੂੰ ਜਿਹੜੀ ਸੂਬੇਦਾਰੀ ਉਹ ਵਾਪਸ ਦਵਾ ਦਿਉ। ਫਿਰ ਕਰਤਾਰਪੁਰੇ ਜਿਤਨੀ ਕਰੀ ਪਠਾਨਨ ਜਲੰਧਰ ਵਾਲ, ਅਗੋਂ ਭਾਗ ਸਿੰਘ ਨੇ ਕਿਹਾ, ਕਹਿਣ ਲੱਗਾ ਕਿ ਠੀਕ ਹੈ ਤੈਨੂੰ ਸੂਬੇਦਾਰੀ ਦਵਾਵਾਂਗੇ, ਪਰ ਜਿਹੜਾ ਦੁਆਬੇ ਦਾ ਇਲਾਕਾ ਕਰਤਾਰਪੁਰ ਵਾਲਾ ਹੈ ਨਾ, ਇਹ ਜਿਹੜਾ ਸਾਰਾ ਇਲਾਕਾ ਹੈ ਇਹਦੀ ਜਿਹੜੀ ਹੈ ਮਾਲਕੀ ਉਹ ਵੀ ਤੈਨੂੰ ਦਵਾਂਗੇ।
1: ਕਰੋ ਕਤਲ ਜਲੰਧਰ ਤੂੰ ਸਿੱਖ ਲਿਖ ਦੇ ਨਿਜ ਹੱਥ ਨਾਲ,
0: ਭਾਗ ਸਿੰਘ ਕਹਿਣ ਲੱਗਾ ਦੀਨਾ ਬੇਗ ਨੂੰ ਤੂੰ ਪਹਿਲਾਂ ਹੱਥੀਂ ਲਿਖ ਕੇ ਦੇ ਕਿ ਜਦੋਂ ਆਪਾਂ ਚੜ੍ਹਾਈ ਕਰਾਂਗੇ ਤੇ ਜਿਹੜਾ ਹੁਣ ਜਲੰਧਰ ਸੂਬੇਦਾਰ ਬਣ ਕੇ ਬੈਠਾ ਹੈ ਨਾਸਰ ਅਲੀ, ਪਹਿਲਾਂ ਅਸੀਂ ਉਹਨੂੰ ਕਤਲ ਕਰਾਂਗੇ।
1: ਚੁਪਈ ਨਾਸਰ ਅਲੀ ਕੋ ਫੂਕੋ ਤਿਮਹੀ,
0: ਹੁਣ ਭਾਗ ਸਿੰਘ ਨੂੰ ਹੁਣ ਵੱਡ ਵਡੇਰਿਆਂ ਦਾ ਥਾਂ ਜਿਹੜਾ ਸੀ ਉਹ ਬੇਅਦਬੀ ਹੋਈ ਸੀ, ਗੁੱਸਾ ਤਾਂ ਹੈ ਸੀ, ਕਹਿਣ ਲੱਗਾ ਕਿ ਪਹਿਲਾਂ ਮੈਂ ਵੀ ਨਾਸਰ ਅਲੀ ਨੂੰ ਫੂਕਾਂਗਾ। ਪਠਾਨ ਸਨ ਤੁਰਕ ਨੇ ਤੇ ਤੁਰਕ ਦਫਨਾਉਂਦੇ ਨੇ, ਸਾੜਦੇ ਨਹੀਂ, ਭਾਵੇਂ ਚਲੋ ਪਹਿਲਾਂ ਮਰਿਆ ਸੀ ਨਾਸਰ ਅਲੀ, ਪਰ ਗੁੱਸਾ ਬਹੁਤਾ ਹੋਣ ਕਰਕੇ ਅਗੋਂ ਭਾਗ ਸਿੰਘ ਦੀਨਾ ਬੇਗ ਨੂੰ ਕਹਿਣ ਲੱਗਾ ਕਿ ਜਿੱਥੇ ਵੀ ਸਾਨੂੰ ਉਹਦੀ ਲਾਸ਼ ਮਿਲੀ ਨਾਸਰ ਅਲੀ ਦੀ ਪਠਾਨ ਦੀ, ਮੈਂ ਉਸ ਦੀ ਲੋਥ ਨੂੰ ਲਾਸ਼ ਨੂੰ ਫੂਕਾਂਗਾ, ਅੱਗ ਲਾਵਾਂਗਾ।
1: ਉਹਨੇ ਫੂਕਿਓ ਤਮਕੋ ਜਿਮਹੀ,
0: ਜਿਸ ਤਰ੍ਹਾਂ ਉਹਨੇ ਸਾਡੇ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸਥਾਨ ਜਿਹੜਾ ਥੰਮ ਸਾਹਿਬ ਹੈ ਉਹਨੂੰ ਅੱਗ ਲਾ ਕੇ ਫੂਕਿਆ ਹੈ, ਇਸੇ ਤਰ੍ਹਾਂ ਅਸੀਂ ਨਾਸਰ ਅਲੀ ਨੂੰ ਵੀ ਅੱਗ ਲਾਵਾਂਗੇ।
1: ਜਿਉਂ ਤੈਂ ਗਊ ਪਠਾਨਨ ਘਾਈ,
0: ਫਿਰ ਜਿਸ ਤਰ੍ਹਾਂ ਇਹਨਾਂ ਪਠਾਣਾ ਨੇ ਸਾਡੇ ਉਸ ਅਸਥਾਨ ਤੇ ਗਊਆਂ ਵੱਢੀਆਂ ਨੇ, ਗਊਆਂ ਦਾ ਲਹੂ ਡੋਲਿਆ ਹੈ,
1: ਮੈਂ ਹੂਆ ਦੋ ਸੂਰ ਜਲਾਈ,
0: ਫਿਰ ਅਸੀਂ ਜਿਹੜੇ ਸੂਰ ਹਨ ਉਹਨਾਂ ਨੂੰ ਵੀ ਅੱਗਾਂ ਲਾਵਾਂਗੇ, ਕਿਉਂਕਿ ਜੈਸੇ ਕੋ ਤੈਸਾ, ਇਹਨਾਂ ਪਠਾਣਾ ਨੇ ਤੁਰਕਾਂ ਨੇ ਇਹਨਾਂ ਨੂੰ ਪਤਾ ਸੀ ਕਿ ਭਾਰਤ ਦੀ ਜਿਹੜੇ ਹਿੰਦ ਵਾਸੀ ਨੇ ਇਹ ਗਊ ਨੂੰ ਬਹੁਤ ਅਦਬ ਦਿੰਦੇ ਨੇ, ਭਾਵੇਂ ਸਨਾਤਨ ਮਤ ਵਾਲੇ ਦਿੰਦੇ ਨੇ, ਤੇ ਇਹਨਾਂ ਨੇ ਜਾਣ ਬੁੱਝ ਕੇ ਧਰਮ ਸਥਾਨਾਂ ਦੇ ਵਿੱਚ ਆ ਕਰਕੇ ਗਊਆਂ ਕਤਲ ਕੀਤੀਆਂ ਤੇ ਉਹਨਾਂ ਦਾ ਲਹੂ ਡੋਲਿਆ ਸੀ। ਵਡਭਾਗ ਸਿੰਘ ਕਹਿਣ ਲੱਗਾ ਦੀਨਾ ਬੇਗ ਨੂੰ ਕਿ ਅਸੀਂ ਵੀ ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਸੂਰ ਹਨ ਉਹ ਫੂਕਾਂਗੇ।
1: ਜਲੰਧਰ ਮੁਸਲੇ ਕਤਲੇ ਕਰੂੰ,
0: ਜਿਹੜੇ ਜਲੰਧਰ ਦੇ ਮੁਸਲੇ ਹਨ ਪਠਾਨ ਨੇ ਇਹ ਸਾਰੇ ਕਤਲ ਕਰਾਂਗਾ।
1: ਫਿਰ ਹਟਾਓ ਬੈਨਰੂੰ,
0: ਸਾਨੂੰ ਲਿਖ ਕੇ ਦੇ ਦੀਨਾ ਬੇਗ ਕਿ ਜੇ ਫਿਰ ਤੂੰ ਹਟਾਇਆ ਨਾ ਸਾਨੂੰ, ਕਿ ਬਾਅਦ ਵਿੱਚ ਤੂੰ ਕਵੇਂ ਸੂਬੇਦਾਰੀ ਮਿਲ ਗਈ ਕਿ ਚਲੋ ਰਹਿਣ ਦਿਓ ਜੀ, ਹੁਣ ਇਹਨਾਂ ਨੂੰ ਬਖਸ਼ ਦਈਏ ਨਾ ਸਾੜੀਏ, ਜਿਸ ਤਰ੍ਹਾਂ ਬਹਾਦਰ ਸ਼ਾਹ ਗੁਰੂ ਕਲਗੀਧਰ ਜੀ ਦੇ ਨਾਲ ਇਕਰਾਰ ਕਰਕੇ ਬਾਅਦ 'ਚ ਮੁੱਕਰ ਗਿਆ ਸੀ। ਤਾਂ ਫਿਰ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਦੀ ਧਰਤੀ ਤੋਂ ਭੇਜਿਆ ਸੀ, ਕਿਉਂਕਿ ਰਾਜਨੀਤਿਕ ਲੋਕ ਅਕਸਰ ਪਹਿਲਾਂ ਵਾਅਦੇ ਕੁਝ ਕਰਦੇ ਨੇ ਅਤੇ ਬਾਅਦ ਵਿੱਚ ਮੁੱਕਰ ਜਾਂਦੇ ਨੇ। ਇਹਨੇ ਪਹਿਲਾਂ ਹੀ ਕਹਿ ਦਿੱਤਾ ਦੀਨਾ ਬੇਗ ਨੂੰ ਤੂੰ ਪਹਿਲਾਂ ਲਿਖ ਕੇ ਦੇ ਕਿ ਜੇ ਸਰ ਹੁੰਦਾ ਹੈ ਸੂਬੇਦਾਰੀ ਤੈਨੂੰ ਜ਼ਰੂਰ ਮਿਲੇਗੀ, ਪਰ ਜੇ ਤੂੰ ਸਾਨੂੰ ਬਾਅਦ ਵਿੱਚ ਮੋੜਿਆ ਕਿ ਨਾਸਰ ਅਲੀ ਨੂੰ ਨਾ ਸਾੜੋ, ਜਾਂ ਫਿਰ ਇਹਨਾਂ ਦੇ ਸੂਰ ਜਿਹੜੇ ਸਾੜਨੇ ਨੇ, ਜਾਂ ਫਿਰ ਇਹ ਜਿਹੜੇ ਤੁਰਕ ਨੇ ਫੂਕਣੇ ਨੇ, ਇਹਨਾਂ ਨੂੰ ਨਾ ਫੂਕੋ, ਫਿਰ ਤੇਰੇ ਹਟਾਇਆ ਵੀ ਅਸੀਂ ਹਟਣਾ ਨਹੀਂ।
1: ਹਿੰਦੂ ਬਾਣੀ ਜਿਮ ਮੁਗਲਾਨੀ ਫੜਾਓ,
0: ਜਿਸ ਤਰ੍ਹਾਂ ਇਹ ਔਰਤਾਂ ਇੱਥੋਂ ਦੀਆਂ ਵਸਨੀਕ ਓਰੰਡੀਆਂ ਕੀਤੀਆਂ, ਇਹਨਾਂ ਦੇ ਘਰ ਵਾਲੇ ਪਤੀ ਬੇਕਸੂਰੇ ਮਾਰੇ ਨੇ, ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਮੁਸਲੇ ਹਨ ਉਹ ਮਾਰ ਕਰਕੇ ਮੁਸਲਮਾਨੀ ਉਹਨਾਂ ਦਾ ਉਹਨਾਂ ਦੇ ਹਾਲਾਤ ਇਸੇ ਤਰ੍ਹਾਂ ਦੇ ਬਣਨਗੇ।
1: ਚੂੜਨ ਕੋ ਮੈਂ ਪਠਾਣੀ ਕਰਾਊ,
0: ਇਹਨਾਂ ਪਠਾਣੀਆਂ ਦਾ ਵੀ ਉਹੀ ਹਾਲ ਹੋਵੇਗਾ, ਇਹਨਾਂ ਦੇ ਘਰ ਘਰ ਦੇ ਵਿੱਚ ਪਿੱਟਣੇ ਪਾਵਾਂਗੇ।
1: ਕਸਮ ਸਾਤਮੋ ਕੋ ਲਿਖਦੇ ਹੋ,
0: ਦੀਨਾ ਬੇਗ ਕਾਗਜ਼ ਦੇ ਉੱਤੇ ਕਸਮ ਲਿਖ ਸੌਖਾ ਪਹਿਲਾਂ।
1: ਮੁਲਕ ਦੁਆਬਾ ਮੈਂ ਤੇਰੇ ਹਾਂ,
0: ਸਾਡੇ ਕੋਲੋਂ ਜਿਹੜਾ ਦੁਆਬੇ ਮੁਲਕ ਦੀ ਜਿਹੜੀ ਨਵਾਬੀ ਹੈ ਉਹ ਤੈਨੂੰ ਅਸੀਂ ਜ਼ਰੂਰ ਦਵਾਵਾਂਗੇ।
1: ਪਹਿਲਾਂ ਦੀ ਮੈਂ ਦੇਊਂ ਛੁਡਾਈ,
0: ਪਹਿਲਾਂ ਇੱਥੇ ਹੁਕਮਰਾਨ ਕਬਜ਼ਾ ਕਰਕੇ ਬੈਠੇ ਨੇ ਪਠਾਣ, ਉਹਨਾਂ ਤੋਂ ਛੁਡਾ ਦਵਾਂਗੇ।
1: ਪਾਛੇ ਹੰਬੇ ਮਨ ਪਤੀ ਆਈ,
0: ਫਿਰ ਸਾਡੇ ਉੱਤੇ ਤੂੰ ਇਸ ਗੱਲ ਤੇ ਯਕੀਨ ਕਰ, ਭਰੋਸਾ ਰੱਖ।
1: ਦੋਹਰਾ ਵਡਭਾਗ ਸਿੰਘ ਜਉ ਕਹੀ,
0: ਉਸ ਵੇਲੇ ਜੋ ਵਡਭਾਗ ਸਿੰਘ ਨੇ ਦੀਨਾ ਬੇਗ ਨੂੰ ਗੱਲ ਕਹੀ,
1: ਸੋ ਨਲੀਨੀ ਮਾਨ,
0: ਜਿਹੜਾ ਦੀਨਾ ਬੇਗ ਸੀ ਕਹਿੰਦੇ ਮਰਦਾ ਕੀ ਨਹੀਂ ਕਰਦਾ, ਹੁਣ ਇਹਨੂੰ ਸੀ ਕਿ ਮੈਂ ਇਹਨਾਂ ਦੀ ਹਰ ਗੱਲ ਮੰਨ ਲਵਾਂ ਤੇ ਫੇਰ ਹੀ ਮੈਨੂੰ ਸੂਬੇਦਾਰੀ ਮਿਲੇਗੀ ਜਲੰਧਰ ਦੀ, ਇਸ ਕਰਕੇ ਇਹਨੇ ਕਹੀ ਹੋਈ ਗੱਲ ਜਿਹੜੀ ਸੀ ਉਸ ਵੇਲੇ ਮੰਨ ਲਈ।
1: ਖਾਈ ਕਸਮ ਕੁਰਾਨ ਕੀ,
0: ਇਹਨੇ ਆਪਣੇ ਹੱਥੀਂ ਲਿਖ ਕੇ ਦੀਨਾ ਬੇਗ ਨੇ ਕੁਰਾਨ ਦੀ ਕਸਮ ਖਾਧੀ।
1: ਸਾਬਤ ਰੱਖੋ ਈਮਾਨ,
0: ਕਿ ਮੈਂ ਆਪਣਾ ਈਮਾਨ ਸਾਬਤ ਰੱਖਾਂਗਾ, ਮੈਂ ਸਹੁ ਚੁੱਕਦਾ ਕੁਰਾਨ ਦੀ, ਕਿ ਮੈਂ ਜਿਹੜਾ ਇੱਥੇ ਹੁਣ ਫੈਸਲਾ ਤੁਹਾਡੇ ਨਾਲ ਕਰਾਂਗਾ, ਜੋ ਵੀ ਬਚਨ ਕਰਾਂਗਾ ਉਹਦੇ ਤੇ ਮੈਂ ਪੂਰਾ ਉਤਰਾਂਗਾ।
1: ਚੁਪਈ ਵਡਭਾਗ ਸਿੰਘ ਲਿਖ ਖਾਸੇ ਕਹੀ,
0: ਉਸ ਵੇਲੇ ਵਡਭਾਗ ਸਿੰਘ ਨੇ ਫਿਰ ਆਪਣੇ ਵੱਲੋਂ ਗੁਰੂ ਕੇ ਖਾਲਸੇ ਨੂੰ ਚਿੱਠੀ ਲਿਖੀ ਹੈ। ਮੈਂ ਫਿਰ ਬੇਨਤੀ ਕਰਾਂ ਕਿ ਹੁਣ ਭਾਵੇਂ ਉਸ ਅਸਥਾਨ ਦੇ ਨਾਲ ਕੋਈ ਗਾਂ ਸੰਬੰਧ ਨਹੀਂ, ਜਿਸ ਤਰ੍ਹਾਂ ਰਾਮ ਰਾਏ ਗੁਰੂ ਆਰਐਸਐ ਮਹਾਰਾਜ ਜੀ ਨੇ ਇਹਨੂੰ ਮੱਥੇ ਨਹੀਂ ਸੀ ਲਾਇਆ, ਪਰ ਅਖੀਰਲੇ ਸਮੇਂ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਹਨੇ ਮੁਆਫ਼ੀ ਮੰਗੀ ਸੀ। ਪਰ ਬਾਅਦ ਵਿੱਚ ਰਾਮ ਰਾਏ ਨੂੰ ਜਿਹੜੇ ਮਸੰਦ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਦੇ ਨੇੜੇ ਹੋਣ ਜਾ ਰਿਹਾ ਹੈ, ਇਹਦੇ ਮਸੰਦਾਂ ਨੇ ਹੀ ਚੁੱਕ ਕੇ ਜਿਉਂਦਿਆਂ ਰਾਮ ਰਾਏ ਨੂੰ ਸਾੜ ਦਿੱਤਾ ਸੀ। ਫਿਰ ਪੰਜਾਬ ਕੌਰ ਦੀ ਘਰਵਾਲੀ ਸੀ, ਉਹਨੇ ਗੁਰੂ ਕਲਗੀਧਰ ਸਾਹਿਬ ਨੂੰ ਬੇਨਤੀ ਲਿਖ ਭੇਜੀ ਸੀ ਅਤੇ ਮਹਾਰਾਜ ਨੇ ਫਿਰ ਸਿੰਘ ਭੇਜੇ ਸਨ ਅਤੇ ਸਿੰਘਾਂ ਨੇ ਜਾ ਕੇ ਦੇਹਰਾਦੂਨ ਦੀ ਧਰਤੀ 'ਤੇ ਮਸੰਦ ਸਾੜੀ। ਜਿਸ ਤਰ੍ਹਾਂ ਰਾਮ ਰਾਏ ਨੂੰ ਸਾੜਿਆ ਸੀ ਉਹ ਅੱਜ ਵੀ ਕੜਾਇਆ ਜਿਹੜਾ ਹੈ ਉੱਥੇ ਦੇਹਰਾਦੂਨ ਪਿਆ ਹੋਇਆ। ਭਾਵੇਂ ਗਾਂਹ ਗੁਰੂ ਕੇ ਖਾਲਸੇ ਦੇ ਨਾਲ ਕੋਈ ਸੰਬੰਧ ਨਹੀਂ ਕਿਉਂਕਿ ਉਹਨਾਂ ਦਾ ਮੱਤ ਹੀ ਵੱਖਰਾ ਹੈ, ਪਰ ਉਹ ਗੁਰੂ ਕੀ ਸ਼ਰਨ ਵਿੱਚ ਜੋ ਇਤਿਹਾਸ ਦੱਸਦਾ ਆਇਆ ਸੀ। ਇਸੇ ਤਰ੍ਹਾਂ ਵਡਭਾਗ ਸਿੰਘ ਵੀ ਗੁਰੂ ਕੀ ਸੰਗਤ ਦੇ ਵਿੱਚ ਸ਼ਾਮਿਲ ਹੋਇਆ, ਗੁਰੂ ਕੇ ਖਾਲਸੇ 'ਚ ਉਦੋਂ ਸ਼ਾਮਿਲ ਹੋਇਆ ਸੀ ਖੰਡੇ ਦੀ ਪਹੁ ਲੈ ਕੇ। ਇਸ ਲਈ ਇਹਨੇ ਗੁਰੂ ਕੇ ਖਾਲਸੇ ਨੂੰ ਉਸ ਵੇਲੇ ਖੱਤ ਲਿਖ ਭੇਜਿਆ ਹੈ,
1: ਹਮ ਗੁਰੂ ਹੋ ਤੁਮ ਸਿੱਖ ਹੋ ਸਹੀ,
0: ਅਸੀਂ ਵੀ ਗੁਰੂ ਕੇ ਹਾਂ ਅਤੇ ਤੁਸੀਂ ਵੀ ਉਸੇ ਗੁਰੂ ਦੇ ਸਿੱਖ ਹੋ। ਚਲੋ ਠੀਕ ਹੈ, ਉਸ ਵੇਲੇ ਭਾਵੇਂ ਜ਼ਿਆਦਾ ਸਨੇਹ ਨਹੀਂ ਸੀ ਇਹਦੇ ਨਾਲ ਰੱਖਦਾ, ਕਿਉਂਕਿ ਥੰਮ ਸਾਹਿਬ ਸੜਨ ਕਰਕੇ ਸਿੰਘਾਂ ਨੂੰ ਵੀ ਉਸ ਵੇਲੇ ਰੋਸ ਸੀ ਕਿ ਅਸਥਾਨ ਦੀ ਬੇਅਦਬੀ ਹੋਈ ਅਤੇ ਨਾ ਤਾਂ ਸਾਨੂੰ ਸੁਨੇਹਾ ਭੇਜਿਆ ਗਿਆ, ਨਾ ਇਹਨੇ ਆਪ ਖਲੋ ਕੇ ਮੁਕਾਬਲਾ ਕੀਤਾ ਪਠਾਣਾ ਦਾ। ਪਰ ਹੁਣ ਗੱਲ ਆਈ ਹੈ ਗੁਰੂ ਕੇ ਅਸਥਾਨਾਂ ਦੀ ਜੋ ਬੇਅਦਬੀ ਹੋਈ ਉਹਦਾ ਬਦਲਾ ਲੈਣ ਦੀ, ਅਤੇ ਕਈ ਕਹਿੰਦੇ ਨੇ ਜੀ ਇਹ ਬਦਲਾ ਸ਼ਬਦ ਜਿਹੜਾ ਹੈ ਨਾ ਇਹ ਹੋਰ ਤਰ੍ਹਾਂ ਦਾ ਲੱਗਦਾ ਹੈ। ਪਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਅਤੇ ਗੁਰੂ ਕਲਗੀਧਰ ਸਾਹਿਬ ਜੀ ਨੇ ਬਾਬੇ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਤੋਂ ਤੋਰਿਆ ਸੀ ਅਤੇ ਬਾਬੇ ਬੰਦਾ ਸਿੰਘ ਬਹਾਦਰ ਨੇ ਆ ਕਰਕੇ ਬਦਲਾ ਹੀ ਤਾਂ ਲਿਆ ਵਜੀਦੇ ਤੋਂ। ਬਦਲਾ ਹੁੰਦਾ ਜੈਸੇ ਕੋ ਤੈਸਾ, ਜਿੱਦਾਂ ਕਿਸੇ ਨੇ ਕੀਤਾ ਉਹਦੇ ਬਦਲੇ ਉਹਨੂੰ ਉਹਦੀ ਕੀਤੀ ਦਾ ਕਰਮਾਂ ਦਾ ਫਲ ਭੁਗਤਾਉਣਾ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜੇ ਚੰਦੂ ਨੇ ਮਾੜਾ ਕਰਮ ਕੀਤਾ ਤਾਂ ਫਿਰ ਚੰਦੂ ਨੂੰ ਕੀਤੀ ਦੀ ਸਜ਼ਾ ਮਿਲੀ ਹੈ ਨਾ, ਸੋ ਇਹਨੂੰ ਹੀ ਬਦਲਾ ਕਿਹਾ ਜਾਂਦਾ ਹੈ। ਕਿ ਜੇ ਹਾਂ ਗੁਰੂ ਦੀ ਮੌਜ ਹੈ ਕਿ ਕੀਤੀ ਦਾ ਫਲ ਇੱਥੇ ਦੇਣਾ ਹੈ, ਜਾਂ ਜਿਸ ਤਰ੍ਹਾਂ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਅੱਗੇ ਦਰਗਾਹ ਬਿਰਧ ਹੋ ਗਿਆ ਸੀ, ਬਿਮਾਰੀਆਂ ਨਾਲ ਮਰ ਰਿਹਾ ਸੀ, ਕਿ ਤੈਨੂੰ ਕੀਤੀ ਦਾ ਫਲ ਦਰਗਾਹ ਦੇ ਵਿੱਚ ਜ਼ਰੂਰ ਮਿਲੇਗਾ। ਰਹੋ ਵਿਚਾਰ, ਉਸ ਵੇਲੇ ਵਡਭਾਗ ਸਿੰਘ ਨੇ ਲਿਖ ਦਿੱਤਾ ਸਿੰਘਾਂ ਨੂੰ ਖੱਤ ਲਿਖ ਕੇ ਭੇਜਿਆ ਕਿ ਅਸੀਂ ਵੀ ਗੁਰੂ ਕੇ ਹਾਂ ਅਤੇ ਖਾਲਸਾ ਜੀ ਤੁਸੀਂ ਵੀ ਉਸੇ ਗੁਰੂ ਦੇ ਸਿੱਖ।

0: ਸਿੰਘਾਂ ਨੇ ਤਾਂ ਮੰਨ ਜਾਣਾ ਹੈ। ਇੱਧਰ ਦੀਨਾ ਬੇਗ ਨੇ ਵੀ ਤਿਆਰੀ ਕਰ ਲਈ,
1: ਬੁਲਾਏ ਪਹਾੜੀਏ ਲੜਨੇ ਵਾਰ।
0: ਦੀਨਾ ਬੇਗ ਨੇ ਆਪਣੇ ਨਾਲ ਕੁਝ ਪਹਾੜੀਏ ਵੀ ਤਿਆਰ ਕਰ ਲਏ, ਕਿਉਂਕਿ 22 ਧਾਰਾਂ ਵਿੱਚੋਂ 7 ਧਾਰਾਂ ਜਿਹੜੀਆਂ ਸੀ ਉਹ ਦੁਆਬੇ ਰਿਆਸਤ ਵਿੱਚ ਆਉਂਦੀਆਂ ਸੀ। ਇਸ ਕਰਕੇ ਕੁਝ ਪਹਾੜੀ ਫੌਜਾਂ ਪਹਾੜੀ ਰਾਜੇ ਵੀ ਜਿਹੜੇ ਸਨ ਉਹ ਦੀਨਾ ਬੇਗ ਦੀ ਅੰਦਰੋਂ ਅੰਦਰ ਮਦਦ ਕਰਦੇ ਸਨ।
1: ਸਿੰਘਨ ਕੋ ਯੋਂ ਲਿਖ ਪਟਾਇਓ,
0: ਇਧਰੋਂ ਸਿੰਘਾਂ ਨੂੰ ਲਿਖ ਕਰਕੇ ਖੱਤ ਭੇਜ ਦਿੱਤਾ ਹੈ,
1: ਜਾਣੋ ਮੋਏ ਜਲੰਧਰ ਆਇਓ।
0: ਮੈਂ ਤਾਂ ਇਧਰੋਂ ਚੜਾਈ ਕਰਕੇ ਤੁਰ ਪਿਆ ਤੇ ਜਾਣੋ ਤੁਹਾਡੇ ਤੋਂ ਪਹਿਲਾਂ ਜਲੰਧਰ ਪਹੁੰਚ ਜਾਵਾਂਗਾ।
1: ਅੱਗੇ ਡੇਰਾ ਤੁਮ ਤੇ ਲਿਆਉ,
0: ਤੁਹਾਡੇ ਤੋਂ ਪਹਿਲਾਂ ਮੈਂ ਜਲੰਧਰ ਦੇ ਵਿੱਚ ਡੇਰਾ ਆਪਣਾ ਕਰ ਲਵਾਂਗਾ।
1: ਨਿਹਲ ਆਣ ਮੈਂ ਡੇਰਾ ਪਾਊ।
0: ਨਿਹਲ ਕਹਿੰਦੇ ਨੇ ਪੱਧਰੀ ਇਲਾਕੇ ਨੂੰ, ਕਿਉਂਕਿ ਪਹਾੜਾਂ ਦੇ ਵਿੱਚ ਰਹਿ ਰਿਹਾ ਸੀ ਤੇ ਪੱਧਰੀ ਇਲਾਕਾ ਜਿਹੜਾ ਹੁਸ਼ਿਆਰਪੁਰ ਦਾ ਹੈ, ਜਦੋਂ ਪਹਾੜਾਂ ਤੋਂ ਥੱਲੇ ਉਤਰੀਏ ਤੇ ਹੁਸ਼ਿਆਰਪੁਰ ਹੀ ਅੱਗੇ ਆਉਂਦਾ ਹੈ। ਇਹ ਕਹਿੰਦਾ ਕਿ ਮੈਂ ਆਪਣਾ ਡੇਰਾ ਜਿਹੜਾ ਹੈ ਉਹ ਨਿਹਲ ਪੱਧਰੇ ਮੈਦਾਨੀ ਇਲਾਕੇ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਕਰ ਲਵਾਂਗਾ।
1: ਅੱਗੇ ਗਿਲਜਨ ਸੁਣੀ ਅਬਾਈ,
0: ਪਠਾਣਾ ਨੇ ਗਿਲਜੇ ਕਹਿੰਦੇ ਪਠਾਣਾ ਨੂੰ, ਤੇ ਉਸ ਵੇਲੇ ਪਠਾਣਾ ਦਾ ਸੂਬੇਦਾਰ ਨਾਸਰ ਅਲੀ, ਸੋ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਹੈ।
1: ਉਤਰੇ ਮੋਰੇ ਸੋਈ ਆਈ,
0: ਉਹਨਾਂ ਦੀ ਵੀ ਫੌਜ ਜਿਹੜੀ ਸੀ ਮੁਕਾਬਲਾ ਕਰਨ ਦੇ ਲਈ ਅੱਗੇ ਆ ਉਤਰੀ ਹੈ।
1: ਪਾਛੜ ਜਾਏ ਉਹਨ ਡੇਰਾ,
0: ਤੇ ਥੋੜਾ ਪਿੱਛੇ ਜਾ ਕਰਕੇ ਉਹਨਾਂ ਨੇ ਜਿਹੜਾ ਆਪਣੀਆਂ ਫੌਜਾਂ ਦਾ ਡੇਰਾ ਕਰ ਲਿਆ ਹੈ।
1: ਨਵਾਬ ਉਹਨ ਕਿਤੇ ਬਹੁ ਡਰਾ,
0: ਜਿਹੜਾ ਨਵਾਬ ਸੀ ਦੀਨਾ ਬੇਗ ਇਹ ਡਰ ਗਿਆ। ਕਿਉਂ ਡਰ ਗਿਆ? ਕਿਉਂਕਿ ਹਲੇ ਗੁਰੂ ਕਾ ਖਾਲਸਾ ਪਹੁੰਚਿਆ ਨਹੀਂ, ਤੇ ਦੀਨਾ ਬੇਗ ਡਰ ਗਿਆ ਕਿ ਮੈਂ ਤਾਂ ਤਿਆਰੀ ਕਰਕੇ ਇੱਥੇ ਆ ਗਿਆ ਹਾਂ ਤੇ ਪਤਾ ਨਹੀਂ ਮੇਰੀ ਮਦਾਦੇ ਕੋਈ ਆਵੇ ਜਾਂ ਨਾ ਆਵੇ, ਤੇ ਪਠਾਣਾ ਨੇ ਤਾਂ ਪਹਿਲਾਂ ਹੀ ਬੜੀ ਮਾਰ ਮਾਰੀ ਹੈ ਸਾਨੂੰ। ਇਸ ਕਰਕੇ ਦੀਨਾ ਬੇਗ ਨਵਾਬ ਪਹਿਲਾਂ ਹੀ ਡਰ ਗਿਆ।
1: ਅੱਗੇ ਤੁਰਕਾਂ ਨੂੰ ਉਸੇ ਭੁੱਲ ਗਇਓ,
0: ਅੱਗੇ ਤੁਰਕਾਂ ਨੂੰ ਉਸੇ ਭੁੱਲ ਗਇਓ, ਤੇ ਜਿਹੜਾ ਇਹ ਨਵਾਬ ਸੀ ਦੀਨਾ ਬੇਗ ਇਹਨੂੰ ਲੱਗਾ ਕਿਤੇ ਕੋਈ ਭੁੱਲ ਹੀ ਨਾ ਗਿਆ ਹੋਵੇ ਮੇਰੀ ਮਦਦ ਕਰਨੀ।
1: ਰਹਿਣ ਹੋਵਾ ਉਸ ਦੁੱਬਰ ਪਿਆ,
0: ਦੀਨਾ ਬੇਗ ਦਾ ਉੱਥੇ ਰਹਿਣਾ ਉਸ ਵੇਲੇ ਬਹੁਤ ਮੁਸ਼ਕਲ ਹੋ ਗਿਆ।
1: ਦੋਹਰਾ ਸੁਣਤ ਖਾਲਸੇ ਚੜੇ ਤੁਰਾ,
0: ਇੱਧਰ ਖਾਲਸੇ ਨੇ ਜਦੋਂ ਇਹ ਗੱਲ ਸੁਣੀ ਹੈ ਕਿ ਆਪਣਾ ਕੰਮ ਤਾਂ ਇੱਕੋ ਹੀ ਹੈ, ਚਲੋ ਵੱਖਰੀ ਗੱਲ ਹੈ ਕਿ ਵਿਭਾਗ ਸਿੰਘ ਦੇ ਨਾਲ ਸਾਡੀ ਬਹੁਤੀ ਬਣ ਨਹੀਂ ਆਉਂਦੀ, ਪਰ ਜਾਣਾ ਤੇ ਆਪਾਂ ਗੁਰੂ ਕੇ ਅਸਥਾਨ ਦੀ ਮਰਿਆਦਾ ਨੂੰ ਬਹਾਲ ਕਰਨਾ ਹੈ, ਤੇ ਇਸ ਕਰਕੇ ਸੁਨਤ ਖਾਲਸੇ ਚੜ ਤੁਰਾ, ਇੱਧਰੋਂ ਗੁਰੂ ਕੇ ਖਾਲਸੇ ਨੇ ਚੜਾਈ ਕਰ ਦਿੱਤੀ ਹੈ। ਸੋ ਇਹਨਾਂ ਦੀ ਅਗਵਾਈ ਕਰਨ ਵਾਲੇ ਜਿਹੜੇ ਸਿੰਘ ਸਨ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ, ਸੋ ਉਸ ਵੇਲੇ ਇਹ ਕੌਮ ਦੇ ਜਥੇਦਾਰ ਹਨ ਚੌਥੀ ਥਾਂ ਤੇ। ਸੋ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਇਹਨਾਂ ਨੇ ਫੌਜ ਲੈ ਕੇ ਸਿੰਘਾਂ ਦਾ ਦਲ ਲੈ ਕੇ ਇਹ ਵੀ ਚੜਾਈ ਕਰਕੇ ਪਹੁੰਚ ਗਏ ਹਨ
1: ਜਲੰਧਰ ਕੇ ਰਾਹੂ,
0: ਜਲੰਧਰ ਜਾਣ ਵਾਸਤੇ ਰਸਤੇ ਤੁਰੇ ਹਨ।
1: ਮਾਰਤ ਕੁੱਟਦ ਮੁਲਕ ਉਸ ਢੁਗਿਓ,
0: ਇਹਨਾਂ ਪਠਾਣਾ ਨੂੰ ਮਾਰਦਿਆਂ ਕੁੱਟਦਿਆਂ ਇਹਨਾਂ ਦਾ ਮੁਲਕ ਜਿਹੜਾ ਸੀ ਉਹ ਲੁੱਟਣਾ ਸ਼ੁਰੂ ਕੀਤਾ।
1: ਢੁਕਿਓ ਉਸਕੇ ਫੌਜ ਕੇ ਪਾਹੇ,
0: ਜਿਹੜੀ ਪਠਾਣਾ ਦੀ ਫੌਜ ਉੱਥੇ ਅੱਗੇ ਖੜੀ ਸੀ ਉਹਨਾਂ ਦੇ ਪਾਸ ਜਾ ਕੇ ਗੁਰੂ ਕੇ ਖਾਲਸੇ ਦੀ ਫੌਜ ਢੁਕੀ ਹੈ।
1: ਚਪਈ ਜੋ ਸੋਰ ਹੁਤ ਅਤ ਵਾ
0: ਪਾਰੋ, ਬਾਬੇ ਜੱਸਾ ਸਿੰਘ ਆਲੂ ਵਾਲੀਏ ਦੇ ਨਾਲ ਗੁਰੂ ਕੇ ਖਾਲਸੇ ਦੀ ਫੌਜ ਦੇ ਵਿੱਚ ਤਕੜੇ ਸੂਰਬੀਰ ਯੋਧੇ ਸਨ, ਲੜਨ ਵਾਲੇ ਸੂਰਮੇ ਹਨ।
1: ਕਹਿ ਨਵਾ ਬਿਨਾ ਇਸ ਮਾਰੋ,
0: ਉਹ ਸਿੰਘ ਲੜਨ ਵਾਸਤੇ ਬੜੇ ਤਿਆਰ ਹੋਏ ਸਨ, ਕਿਉਂਕਿ ਜੰਗ ਵੇ ਕਰਕੇ ਸੂਰਮਿਆਂ ਨੂੰ ਵੀ ਉਤਸ਼ਾਹ ਚੜ੍ਹਦਾ ਹੈ। ਸੋ ਸਿੰਘ ਉਸ ਵੇਲੇ ਕਹਿਣ ਲੱਗੇ ਕਿ ਨਵਾਬ ਬਿਨਾਂ ਇਸ ਮਾਰੋ, ਕਹਿਣ ਲੱਗੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਨੂੰ ਕਿ ਕਿਉਂ ਨਾ ਆਪਾਂ ਇਸ ਤਰ੍ਹਾਂ ਕਰੀਏ ਕਿ ਨਵਾਬ ਦੀਨਾ ਬੇਗ ਨੂੰ ਪਿੱਛੇ ਰਹਿਣ ਦੀਏ ਤੇ ਆਪਾਂ ਚੜ੍ਹਾਈ ਕਰੀਏ ਤੇ ਇਹਨਾਂ ਪਠਾਣਾ ਨੂੰ ਜਿੱਤ ਲਈਏ।
1: ਉਹ ਸਿੰਘ ਸਿਆਣੋ ਕਹਿ ਨਵਾਬ ਬੁਲਾਵੇ,
0: ਪਰ ਜਿਹੜੇ ਸਿਆਣੇ ਸਿੰਘ ਸਨ ਨੀਤੀਵਾਨ, ਕਿਉਂਕਿ ਹਰ ਤਰ੍ਹਾਂ ਦੇ ਸਿੰਘ ਹੁੰਦੇ ਨੇ, ਇੱਕ ਤਾਂ ਲੜਨ ਵਾਲੇ ਬਹੁਤੇ ਜੁਝਾਰੂ ਸਿੰਘ ਸੂਰਮੇ ਕਿ ਚਲੋ ਛੇਤੀ ਨਾਲ ਹੱਲਾ ਕਰੀਏ, ਪਰ ਇਹਨਾਂ ਵਿੱਚ ਕੁਝ ਸਿਆਣੇ ਸਿੰਘ ਵੀ ਸਨ ਤੇ ਉਹਨਾਂ ਨੇ ਅੱਗੋਂ ਕਿਹਾ ਹੈ ਕਿ ਆਪਾਂ ਰੁਕ ਜਾਈਏ, ਨਵਾਬ ਦੀਨਾ ਬੇਗ ਨੂੰ ਆਉਣ ਦਈਏ,
1: ਪਹਿਲੇ ਉਸਤੇ ਯੁੱਧ ਮਚਾਵਾ,
0: ਆਪਾਂ ਦੀਨਾ ਬੇਗ ਨੂੰ ਅੱਗੇ ਕਰੀਏ, ਕਿਉਂਕਿ ਸੂਬੇਦਾਰੀ ਤਾਂ ਉਹਨੇ ਲੈਣੀ ਹੈ, ਤੇ ਨਾਲੇ ਇਹ ਨਾ ਹੋਵੇ ਕਿ ਬਾਅਦ ਵਿੱਚ ਜਿਹੜਾ ਦੀਨਾ ਬੇਗ ਇਹ ਕਹੇ ਕਿ ਮੈਂ ਤਾਂ ਜੀ ਸਿੰਘਾਂ ਤੋਂ ਬਿਨਾਂ ਹੀ ਇਹ ਜੰਗ ਜਿੱਤ ਲੈਣੀ ਸੀ। ਇਸ ਕਰਕੇ ਸਿਆਣੇ ਸਿੰਘ ਕਹਿੰਦੇ ਨੇ ਕਿ ਪਹਿਲਾਂ ਆਪਾਂ ਨੂੰ ਦੀਨਾ ਬੇਗ ਨੂੰ ਤੁਰਕ ਨੂੰ ਅੱਗੇ ਕਰਨਾ ਚਾਹੀਦਾ ਹੈ,
1: ਉਸੇ ਗੁੰਬਰਾਈ ਲਈਏ ਕਢਾਏ,
0: ਪਹਿਲਾਂ ਆਪਾਂ ਉਹਦਾ ਭੁਲੇਖਾ ਜਿਹਾ ਮਨ ਚ ਹੁੰਦਾ ਹੈ ਨਾ ਕਿ ਆਪਾਂ ਤੇ ਜਿੱਤ ਹੀ ਜਾਣਾ ਸੀ, ਉਹ ਭੁਲੇਖਾ ਇਹਦਾ ਕਢਾ ਦਈਏ।

0: ਕਿਉਂ ਕਿ ਇਹਨਾਂ ਤੁਰਕਾਂ ਕੋਲੋਂ ਗੱਲ ਨਹੀਂ ਬਣਨੀ, ਕਿਉਂਕਿ ਪਠਾਨ ਲੜਨ ਵਿੱਚ ਬੜੇ ਬਹਾਦਰ ਸਨ, ਇਸ ਕਰਕੇ ਇਹਨਾਂ ਦਾ ਮੁਕਾਬਲਾ ਤਾਂ ਸਿੰਘ ਹੀ ਕਰਨਗੇ। ਪਰ ਇੱਕ ਵਾਰੀ ਪਹਿਲਾਂ ਆਪਾਂ ਦੇਖ ਲਈਏ ਦੀਨਾ ਬੇਗ ਦੀ ਫੌਜ ਨੂੰ।
1: ਸੁਣੇ ਨਵਾਬ ਖਾਲਸੋ ਆਇਓ,
0: ਜਦੋਂ ਨਵਾਬ ਨੇ ਸੁਣਿਆ ਦੀਨਾ ਬੇਗ ਨੇ ਗੁਰੂ ਕਾ ਖਾਲਸਾ ਪਹੁੰਚ ਗਿਆ ਹੈ,
1: ਜਣਿਓ ਹੋ ਗੋ ਸਮੋਣ ਕੋ ਪਾਇਓ,
0: ਤੇ ਉਸ ਵੇਲੇ ਉਹਦੇ ਮਨ ਨੂੰ ਇਹ ਗੱਲ ਬੜੀ ਭਾਈ ਚੰਗੀ ਲੱਗੀ, ਉਹਨੂੰ ਹੌਸਲਾ ਜਿਹਾ ਮਿਲ ਗਿਆ ਦੀਨਾ ਬੇਗ ਨੂੰ ਕਿ ਹੁਣ ਗੁਰੂ ਕਾ ਖਾਲਸਾ ਮੇਰੀ ਮਦਦ ਤੇ ਪਹੁੰਚ ਗਿਆ ਹੈ ਤੇ ਹੁਣ ਮੇਰੀ ਨਵਾਬੀ ਜਿਹੜੀ ਪੱਕੀ ਹੈ। ਪਰ ਡਰਦਾ ਵੀ ਸੀ ਮਨ ਵਿੱਚ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਚੜ੍ਹਤ ਸਿੰਘ ਦਾ ਸਹੁਰਾ ਉਹ ਗੁਰੂ ਕੀ ਸੰਗਤ ਲੈ ਕਰਕੇ ਹੋਲੇ ਮਹੱਲੇ ਤੋਂ ਜਦੋਂ ਵਾਪਸ ਪਰਤ ਰਹੇ ਸਨ, ਪਿੰਡਾਂ ਪਿੰਡਾਂ ਦੇ ਵਿੱਚ ਸੰਗਤ ਛੱਡਣ ਜਾ ਰਹੇ ਸੀ, ਤੇ ਦੀਨਾ ਬੇਗ ਨੇ ਬੜਾ ਭਾਰੀ ਜ਼ੁਲਮ ਕੀਤਾ ਸੀ ਸੰਗਤ ਦੇ ਉੱਪਰ। ਇਸ ਗੱਲ ਦਾ ਵੀ ਦੀਨਾ ਬੇਗ ਦੇ ਮਨ ਵਿੱਚ ਡਰ ਬਣਿਆ ਸੀ। ਪਰ ਹੁਣ ਦੀਨਾ ਬੇਗ ਨੂੰ ਕੁਝ ਹੌਸਲਾ ਵੀ ਹੋਇਆ ਕਿ ਗੁਰੂ ਕਾ ਖਾਲਸਾ ਮੇਰੀ ਮਦਾਦੇ ਆਇਆ ਹੈ, ਮੈਨੂੰ ਨਵਾਬੀ ਮਿਲੇਗੀ। ਜਿਸ ਤਰ੍ਹਾਂ ਫਿਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਉਹਨਾਂ ਨੇ ਆਪਣੇ ਨਾਲ ਸਿੰਘਾਂ ਨੂੰ ਲੈ ਕਰਕੇ, ਸੋ ਪਹਿਲਾਂ ਤੁਰਕਾਂ ਦੀ ਫੌਜ ਅੱਗੇ ਕਰਨੀ ਹੈ, ਪਰ ਬਾਅਦ ਵਿੱਚ ਫਿਰ ਆਪ ਪਠਾਣਾ ਦੇ ਨਾਲ ਦੋ ਹੱਥ ਕਰਨੇ, ਕਿਸ ਤਰ੍ਹਾਂ ਫਿਰ ਪਠਾਣਾ ਦੀ ਫੌਜ ਇੱਥੋਂ ਜਿਹੜੀ ਸੀ ਉਹਨਾਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਅਤੇ ਨਾਸਰ ਅਲੀ ਨੂੰ ਫੂਕਿਆ ਔਰ ਥੰਮ ਸਾਹਿਬ ਦੀ ਸੇਵਾ ਜਿਹੜੀ ਸੀ ਮੁੜ ਬਹਾਲ ਕੀਤੀ ਹੈ। ਇਹ ਵਿਚਾਰ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਗੁਰੂ ਸੰਗਤ ਜੀ, ਸੋ ਹੁਣ ਬੜੇ ਹੀ ਸਨਮਾਨਯੋਗ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਓ। ਦੋ ਪੰਕਤੀਆਂ ਖੀਰਲੀਆਂ ਸਰਵਣ ਕਰੋ।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਪਾਵਨ ਭਗਤ ਵਸ਼ਲ ਕਰਨਾ ਨਿਦਾਨ ਜਹਰਾ ਜੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਰਬ ਕਲਾ ਸਮਰੱਥ ਬਾਲੀਏ ਕੋਲਾਲਮ ਗੁਰਤਾ ਗੱਦੀ 'ਤੇ ਬਿਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਲੜੀਵਾਲ ਚੱਲ ਰਹੀ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਸਿੱਖ ਇਤਿਹਾਸ ਸਰਵਣ ਕਰਵਾ ਰਹੇ ਸਨ, ਆਪ ਜੀ ਨੂੰ ਇਤਿਹਾਸ ਦੇ ਨਾਲ ਜੋੜ ਰਹੇ ਸਨ। ਅਤਿ ਸਤਿਕਾਰਯੋਗ ਸ੍ਰੀ ਮੰਜੀ ਸਾਹਿਬ ਦੇ ਮੁੱਖ ਕਥਾਵਾਚਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲੇ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੇ ਸਾਧ ਸੰਗਤ ਜੀ ਲੰਘੇ ਐਤਵਾਰ 16 ਅਗਸਤ ਸ਼ਾਮ ਨੂੰ ਮਹਾਨ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਹੋਈ। ਸਤਿਗੁਰਾਂ ਦੀ ਮਿਹਰ ਦੇ ਸਦਕਾ ਸੰਗਤਾਂ ਦੀ ਇਹ ਇੱਕ ਵੱਡੀ ਤਾਦਾਦ ਨੇ ਸ਼ਮੂਲੀਅਤ ਕੀਤਾ। ਇਹ ਦਰਸਾਉਂਦਾ ਹੈ ਕਿ ਗੁਰਬਾਣੀ ਸੰਥਿਆ ਸਾਡੇ ਜੀਵਨ ਵਿੱਚ ਕਿੰਨਾ ਵੱਡਾ ਸਥਾਨ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਾਣੀ ਇੱਕ ਐਸਾ ਵਿਸ਼ਾਲ ਸਾਗਰ ਹੈ ਜਿਸ ਨੂੰ ਕੋਈ ਵੀ ਦੱਸ ਨਹੀਂ ਸਕਦਾ ਕਿੰਨਾ ਡੂੰਘਾ ਅਤੇ ਵਿਸ਼ਾਲ ਹੈ। ਜਿਵੇਂ ਹੀ ਪ੍ਰਾਣੀ ਇਸ ਵਿੱਚ ਉਤਰਦਾ ਹੈ, ਲਾਲ ਮੋਤੀ ਹੀਰੇ ਜਵਾਹਰਾਤ ਅਧਿਆਤਮਕ ਝੋਲੀ ਭਰਦਾ ਹੈ ਜਾਂਦਾ ਹੈ, ਅਤੇ ਕਮਾਲ ਦੀ ਗੱਲ ਇਹ ਹੈ ਕਿ ਹੀਰੇ ਮੋਤੀ ਲਾਲ ਪੰਨੇ ਆਦਿ ਵੱਧਦੇ ਹੀ ਜਾਂਦੇ ਹਨ ਅਤੇ ਹਰ ਇੱਕ ਨੂੰ ਵੱਖਰੇ ਵੱਖਰੇ ਪ੍ਰਾਪਤ ਹੁੰਦੇ ਹਨ। ਮਹਾਨ ਪਾਠ ਬੋਧ ਸਮਾਗਮ ਦੌਰਾਨ ਇਕੱਲੇ ਕੈਲਗਰੀ ਤੋਂ ਹੀ ਨਹੀਂ, ਸੰਗਤ ਪੂਰੇ ਕੈਨੇਡਾ ਤੋਂ ਸੰਗਤ ਸ਼ਾਮਿਲ ਹੋਈ ਹੈ, ਪਰ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਜੋ ਪੋਥੀਆਂ ਘਰਾਂ ਵਿੱਚ ਸਜਾ ਕੇ ਪੂਰੇ ਵਰਲਡ ਵਾਈਡ ਸੰਥਿਆ ਕਰ ਰਹੇ ਸਨ। ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਅਸੀਂ ਪੂਰੀ ਸੰਗਤ ਵੱਲੋਂ, ਬੋਰੀ ਕਮੇਟੀ ਵੱਲੋਂ ਸਾਰੀ ਸੰਗਤ ਨੂੰ ਹਾਰਦਿਕ ਅਤੇ ਲੱਖ ਲੱਖ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਕੀਤੀ, ਅਤੇ ਉਹਨਾਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਦੇ 128 ਸਹਿਜ ਪਾਠ ਆਰੰਭ ਕਰਵਾਏ। ਸਤਿਗੁਰ ਅੱਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਹੀ ਆਪਣੇ ਚਾਨਣਾਂ ਦੇ ਨਾਲ ਜੋੜੀ ਰੱਖਣ, ਬਾਣੀ ਦੇ ਪ੍ਰਵਾਹ ਚੱਲਦੇ ਰਹਿਣ। ਸੰਗਤ ਜੀ, ਹੁਣ ਸਮਾਂ ਹੈ ਵਿਸ਼ੇਸ਼ ਦੀਵਾਨ ਦਾ। ਸਾਡੇ ਬਹੁਤ ਹੀ ਹਰਮਨ ਪਿਆਰੇ ਸਿੱਖ ਪੰਥ ਦੇ ਵਿਸ਼ੇਸ਼ ਸਥਾਨ ਰੱਖਣ ਵਾਲੇ ਅਤਿ ਸਤਿਕਾਰ ਜੋ ਪੰਥ ਦੀ ਅਜੀਮ ਸ਼ਖਸੀਅਤ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਅੱਜ ਸਾਡੇ ਪਾਸ ਗੁਰੂ ਘਰ ਪਹੁੰਚੇ ਹਨ, ਆਪ ਜੀ ਨੂੰ ਕੈਲਗਰੀ ਸਿੱਖ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਆਖਦੇ ਹਾਂ, ਅਤੇ ਨਾਲ ਹੀ ਆਪ ਜੀ ਦਾ ਧੰਨਵਾਦ ਕਰਦੇ ਹਾਂ ਜੋ ਆਪ ਜੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨ ਆ ਰਹੇ ਹੋ। ਹੁਣ ਅਸੀਂ ਬੇਨਤੀ ਕਰਦੇ ਹਾਂ ਭਾਈ ਮਨਪ੍ਰੀਤ ਸਿੰਘ ਜੀ ਹੁਣਾਂ ਨੂੰ ਕਿ ਉਹ ਆਪਣੇ ਰੱਬੀ ਬਾਣੀ ਦੇ ਨਾਲ ਅੰਮ੍ਰਿਤਮਈ ਕੀਰਤਨ ਸੰਗਤਾਂ ਨੂੰ ਨਿਹਾਲ ਕਰਨ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਜੋ ਕਿਛ ਕਾਰ ਜਿਤ ਮੈਲ ਨਾ ਲਾਗੇ ਹਰ ਕੀਰਤਨ ਮੈਂ ਇਹ ਮਨ ਜਾਗੈ। ਆਓ ਸੰਗਤ ਜੀ, ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਸੇ ਨੇ ਬਹੁਤ ਜਪਿਆ, ਬਹੁਤ ਜਪਿਆ, ਖੂਬ ਜਪਿਆ, ਰੱਜ ਰੱਜ ਕੇ ਖਾਧਾ। ਕਿਸੇ ਨੇ ਪੁੱਛਿਆ ਸਵਾਦੀ ਕਿ ਨਹੀਂ, ਬੋਲਿਆ ਨਹੀਂ, ਫਿਰ ਪੁੱਛਿਆ। ਕਹਿੰਦੇ ਅੱਖਾਂ ਬੰਦ ਕਰਕੇ ਅੱਠ ਅੱਠ ਘੰਟੇ, ਦਸ ਦਸ ਘੰਟੇ ਅੱਖ ਨਹੀਂ ਖੋਲਦਾ, ਮਿਲਦਾ ਕੀ ਆ ਤੈਨੂੰ? ਕਿਹੜੀ ਐਸੀ ਗੱਲ ਹੈ ਜਿਹੜਾ ਨਾ ਬੋਲਦਾ, ਨਾ ਕੁਛ ਕਹਿੰਦਾ, ਨਾ ਖਾਣਾ ਚੱਜ ਨਾਲ, ਨਾ ਸੌਣਾ ਹੈ? ਕਿਹੜੀ ਗੱਲਬਾਤ ਹੈ? ਬੋਲ ਤੇ ਸਹੀ। ਗੁਰਬਾਣੀ ਕਹਿੰਦੀ ਉਹ ਬੇਪਰਵਾਹ ਨਾ ਬੋਲਣੀ, ਨਹੀਂ ਬੋਲਿਆ। ਫਿਰ ਜਦੋਂ ਬੋਲਿਆ ਤੇ ਉਹਨੇ ਆਖਿਆ, ਕਹਿੰਦਾ ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰ ਹੈ। ਚੱਖ ਕੇ ਵੇਖ ਲੈ, ਮੇਰੇ ਕੋਲ ਕੀ ਪੁੱਛਣਾ? ਬਿਨਾਂ ਚੱਖੇ ਮੇਰੇ ਕੋਲ ਜਿੰਨਾ ਮਰਜ਼ੀ ਸੁਣੀ ਜਾ, ਜਿੰਨੀ ਮਰਜ਼ੀ ਸੁਣੀ ਜਾ, ਚੱਖੇ ਬਗੈਰ ਗੱਲ ਨਹੀਂ ਬਣਨੀ। ਇਹ ਕਥ ਕਥਾ ਜਿਹੜੀ ਹੈ ਨਾ, ਜਿਹਨੇ ਖਾਧੀ ਹੈ ਸੋ ਜਾਣਾ, ਜਿਨ ਚੱਖਿਆ। ਬਹੁਤ ਪਿਆਰੇ ਪਿਆਰੇ ਸ਼ਬਦ ਨੇ ਸੱਚੇ ਪਾਤਸ਼ਾਹ ਨੇ, ਰਾਮਾ ਰਾਮ ਰਾਮੈ ਅੰਤ ਨਾ ਪਾਇਆ, ਰਾਮਾ ਏਦਾਂ ਹੀ ਆਖੋਗੇ ਮੇਰੇ ਨਾਲ, ਰਾਮਾ ਰਾਮ ਰਾਮੈ ਅੰਤ ਨਾ ਪਾਇਆ, ਰਾਮਾ ਰਾਮ ਰਾਮੈ ਅੰਤ ਨਾ ਪਾਇਆ। ਅੰਤ ਨਾ ਸਿੱਧੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਥੋੜੀ ਨਾ ਪਾ ਸਕਦਾ ਨਾਨਕ, ਅੰਤ ਨਾ ਅੰਤ। ਉਹਦਾ ਅੰਤ ਜਿੰਨੀ ਮਰਜ਼ੀ ਸੁਰਤੀ ਲਾ, ਜਿੰਨਾ ਮਰਜ਼ੀ ਸਮੁੰਦਰ ਵਿੱਚ ਗਹਿਰੀ ਛਾਲ ਮਾਰ, ਪਰ ਅੰਤ ਨਹੀਂ ਪਾ ਸਕਦਾ ਰਾਮਾ। ਜਿਹਨਾਂ ਦਾ ਨਹੀਂ ਮਨ ਕਰਦਾ ਉਹ ਵੀ ਆਖ ਕੇ ਵੇਖੋ ਕਿੰਨਾ ਕਿੰਨਾ ਮਿੱਠਾ ਜੇ। ਬੋਲਿਓ ਬੋਲਿਓ ਸਾਰੇ, ਰਾਮਾ ਰਾਮ ਰਾਮੈ ਅੰਤ ਨਾ ਪਾਇਆ। ਬੋਲੋ ਬੋਲੋ ਪਿਆਰੇ ਬੋਲੋ, ਮੈਂ ਦੇਖਦਾ ਕਈ ਨਹੀਂ ਬੋਲਦੇ, ਰਾਮਾ ਰਾਮ ਰਾਮੈ। ਨਹੀਂ ਮਨ ਕਰਦਾ ਨਾ, ਫਿਰ ਵੀ ਬੋਲੋ, ਕਹਿਣਾ ਮੰਨ ਲਓ। ਜਿਹੜਾ ਇਹ ਹੈ ਨਾ ਮੂੰਹ ਚਲਾਉਣਾ, ਮੂੰਹ ਨਹੀਂ ਚਲਾਉਣਾ, ਬੋਲਣਾ ਹੈ, ਬੋਲਣਾ ਪ੍ਰੋਪਰ ਬੋਲਣਾ। ਕਰ ਆਏ ਨਾ ਗੱਲਾਂ ਕਿੰਨੀਆਂ, ਕੀਤਾ ਦਿਨ ਭਰ, ਪਤਾ ਨਹੀਂ ਕੀ ਕੀ ਬੋਲੇ, ਜੋ ਨਹੀਂ ਬੋਲਣਾ ਸੀ ਉਹ ਵੀ ਬੋਲੇ। ਆ ਗਏ ਨਾ ਬਾਬਾ ਜੀ ਕੋਲ, ਬੈਠੇ ਆ ਨਾ ਗੁਰੂ ਗ੍ਰੰਥ ਸਾਹਿਬ ਕੋਲ, ਇੱਥੇ ਤੇ ਬੋਲ ਪਏ ਨਾ ਚੱਜ ਨਾਲ। ਇੱਥੇ ਤੇ ਏ ਵੀ ਸੀ ਡੀ ਪੜ੍ਹਨਾ, ਜਿਵੇਂ ਮਾਸਟਰ ਪੜ੍ਹਾਉਂਦੇ ਹੁੰਦੇ ਸੀ ਨਾ, ਉਦਾਂ ਪੜ੍ਹਨਾ। ਇੱਥੇ ਨਹੀਂ ਸਿਆਣਾ ਬਣਨਾ, ਬੋਲਣਾ ਰਾਮਾ ਰਾਮ ਰਾਮੈ ਅੰਤ ਨਾ ਪਾਇਆ, ਰਾਮਾ ਰਾਮ ਰਾਮੈ ਅੰਤ ਨਾ ਪਾਇਆ, ਰਾਮਾ ਰਾਮ ਰਾਮੈ। ਤੁਮਰੀ ਜੀ ਅਕਥ ਕਥਾ,

0: Ah,
1: no!

ਚਮੀਨਾ ਨਾਨਕ ਤੇ ਮੁਖ ਉਜਲੇ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।

ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ

ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ

ਬਿਰਤੇ ਜਾਸੇ ਅਨੰਦ ਕਰਹਿ ਤੇਰੇ ਦਾਸਾ ਜਾ ਪੂਨ ਹੋਈ ਆਸਾ ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਣਾਈ ਜੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਉਹ ਖੁਦ ਦੀਆ ਏਕਾ ਲਿਵਲਾਈ ਰਹਾਉ ਰੱਖ ਲਈਏ ਤੇ ਨੱਕਣ ਹਾਰ ਸਾ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨੈ ਛੁੱਟ ਹੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵਹੁ ਸੋਹਿਲਾ ਸਿਵਰ ਹੋ ਸਿਜਣ ਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮ ਹੁਣ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਗਿਆ ਘੜੀਆ ਪੈਰਾਂ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰ ਦੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੁੱਪ ਮੱਲਿਆਨ ਦੋ ਪਵਨ ਚਬਰੋ ਕਰੇ ਸਗਲ ਬੁਨਰਾਈ ਫੂਲ ਅੰਤ ਜੋਤੀ

ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੇ ਸੋ ਵਾਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ, ਹੋਏ ਜਾ ਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਾਢਣ ਡੋਤ ਪੁਨ ਵੱਡਾ ਹੈ। ਰਹਾਉ ਸਾਕਤ ਹਾਰਾ ਸਾਧਨਾ ਜਾਣਿਆ, ਤਿਨੇ ਅੰਤਰ ਹੋਂ ਮੈਂ ਕੰਡਾ ਹੈ। ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹਿ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੇ ਗਰੀਬਨਵਾਜ ਦਾਤਾਰ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਆ ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਗਰੀਬ ਨਿਵਾਜ ਇਸ ਵਕਤ ਸੇਵਾਦਾਰ ਸੰਗਤ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਵਿਰਾਜਮਾਨ ਹੋ ਕੇ ਆਰਾਮ ਫਰਮਾਓ ਸੇਵਕਾਂ ਨੂੰ ਖੁਸ਼ੀਆਂ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਜੈਕਾਰ ਦਿਆਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਵੇ
1: ਕਰਕ ਜਾਵੇ ਨਿਆਲੂ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਭਾਵੇ
2: ਬੋਲੇ ਸੋ ਨਿਹਾਲ।

0: ਸ਼ਿਕਾਰਾ ਬਲਾਵੇ ਨਿਆਲ ਹੋ ਜਾਵੇ ਬੰਦੂਕਧਾਰੀ ਪਰਮਧਾਰੀ ਚੋਲਾ ਸਿੰਘਾਂ ਦੇ ਮਾਲਕ ਤਨ ਸਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਪਾਵੇ ਸੁਣ ਕੇ ਨਿਆਲ ਹੋ ਜਾਵੇ ਪਦੇ ਪਾਵੇ
1: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੋਯੰ ਭਵ ਗੜਨ ਭੰਜਨ ਹਾਰ ਕਾਲਹੀਣ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾ ਆਵਹੀ ਬਹੁ ਚਿੱਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ ਨਿਸ ਦਿਨ ਅਨਾਸ ਆ ਜਾਨ ਬਾਹੁ ਇਕ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਭ ਅਭੰਗ ਗਤਮਿਤ ਅਪਾਰ ਗੁਣ ਗਣ ਉਦਾਰ ਮੁਨ ਗਣ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਭਾਰ ਨਾਢੈ ਅਨ ਡੰਡ ਬਾਢੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਬਰਨੈ ਕਿ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆ ਸੋਕ ਬਰਨੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨਭਉ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬੇਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣੈ ਕਿ ਸਰਬਤਰ ਭਾਉਣੈ ਕਿ ਸਰਬਤਰ ਦੇਸੈ ਕਿ ਸਰਬਤਰ

ਆ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਿਹ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਏ।

ਕਾ ਮੇਰਿਆ ਇਸ ਜਗ ਮਹਿਆਏ ਕੈ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਵ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਨਣੈ ਨੋ ਪਠਾਏ ਸਾਚੈ ਸੁਨਣੈ ਨੋ ਪਠਾਏ ਸਰੀਰ ਲਾਏ ਸੁਨਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੁਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ ਪਵਿੱਤਰ ਹੋਵਹੋ ਸਾਚੈ ਸੁਨਣੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ

ਸਦੇ ਕਦ ਪਸੀ ਦੀਦਾਰ ਜੇ ਤੂੰ ਮਿੱਤਰ ਅਸਾਡੜਾ ਇੱਕ ਭੂਰੀ ਨਾ ਵੇ ਛੋੜ

Guru, Ra, Guru.

ਉੱਥੇ ਸੱਚੇ ਸੱਚਨ ਬੜੇ ਛੁਣੁਕੜੇ ਜਮਾਲਿਆ ਥਾਵ ਨਾ ਪੈਨ ਕੁੜਿਆਰ ਮੁਕਾਲੇ ਤੋਂ ਜਗਚਾਲਿਆ ਤੇਰੇ ਨਾਂ ਰਿੱਤੇ ਸਹਿਜਣਗੇ ਹਾਰ ਗਿਸ਼ਟ ਕਣਵਾਲਿਆ ਲਿਖਣਾ ਬਿਤਰਮ ਬਹਾਲਿਆ ਲਿਖਣਾ

ਵਿੱਚ ਅਮਨ ਵਹਿ ਸਦਵਾਉ, ਭੈ ਵਿੱਚ ਚਲ ਹੈ ਲਖ ਦਰਿਆ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕਹੋ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆ ਵਹਿ ਜਾਵੇ ਪੂਰ, ਸਗਲਿਆ

ਝਰ ਪਈਏ ਜੰਤ, ਨਾਨਕ ਭੌਂਦਿਆਂ ਗਣਤ ਨਾ ਅੰਤ, ਬੰਦਨ ਬੰਦ ਪੁਆਏ ਸੋਏ, ਪਿਆ ਕੀਰਤਨ ਚੈ ਸੰਪੋਏ, ਨੱਚ ਨੱਚ ਹੱਸੈ ਚੱਲੇ ਸਿਰੋਏ, ਉੱਡ ਨਾ ਜਾਵੀ ਸਿੱਧ ਨਾ ਹੋਵੇ,

ਹੋਮ ਵਿੱਚ ਹੱਸੈ ਹੋਮ ਵਿੱਚ ਰੋਵੈ ਹੋਮ ਵਿੱਚ ਭਰੀਐ ਹੋਮ ਵਿੱਚ ਧੋਵੈ ਹੋਮ ਵਿੱਚ ਜਾਤੀ ਜਿਨਸੀ ਖੋਵੈ ਹੋਮ ਵਿੱਚ ਮੂਰਖ ਹੋਮ ਵਿੱਚ ਸਿਆਣਾ ਮੋਖ

ਪੌੜੀ ਸਤਿਗੁਰ ਵੱਡਾ ਕਰਸਲਾਈ ਜਿਸ ਵਿੱਚ ਵਡਿਆ ਵਡਿਆਈਆ ਸਹਿ ਮਿਲੇ ਤਨ ਦਰਿਆ ਜਾਤ ਸਵਾਣਾ ਧਮ ਨੂੰ ਸਾਈਆ ਕਰ ਹੁਕਮ ਮਸਤ ਘਾਦਰ ਵਿੱਚੋਂ ਮਾਰ ਕੱਢਿਆ।

0: ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪਰਵਾਨ ਮਹਲਾ ਦੂਜਾ।
1: ਜੋ ਜੀ ਹੋਏ ਸੋ ਉਗਵੈ ਮੁਕਾ ਕਹਿਆ ਵਾ, ਉਹ ਬੀਜੈ ਬਿਖ ਮੰਗੈ ਅੰਮ੍ਰਿਤ ਵਿਖੋਂ ਮਹਲਾ ਦੂਜਾ। ਨਾਲ ਕਿਆਨੇ ਦੋਸਤੀ ਕਦਨ ਆਵੈ ਰਾਸ, ਜਿਹਾ ਜਾਣੇ ਤੇ ਹੋਵੇ।

ਵੇਲੇ ਤੋਂ ਲੈ ਕੇ ਆਪ ਸੰਗਤਾਂ ਮੰਨ ਕਰਕੇ ਭਾਵਨਾ ਦੇ ਨਾਲ ਸਿਮਰਨ ਦੇ ਨਾਲ ਜੁੜਨਾ ਕੀਤਾ ਹੈ। ਆਸਾ ਜੀ ਦੀ ਵਾਰ ਸੰਪੂਰਨ ਆਪ ਜੀ ਨੇ ਸ਼ਬਦ ਸਰਵਣ ਕੀਤੇ ਨੇ। ਆਓ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਜ਼ੂਰੀ ਕਥਾਵਾਚਕ ਤਖ਼ਤ ਸ੍ਰੀ ਦਮਦਮਾ ਸਾਹਿਬ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

मन मन मौला।

ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ, ਆਪ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਹੋਇਆਂ ਇਸ਼ਨਾਨ ਪਾਣੀ ਕਰਕੇ ਸ਼ਰਧਾ ਭਾਵਨਾ ਚਾਓ ਨਾਲ ਦੂਰੋਂ ਨੇੜਿਓਂ ਚੱਲ ਕੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ ਤੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਪ੍ਰਤੱਖ ਤੇ ਸਮਰੱਥ ਸਤਿਗੁਰੂ ਗੁਰਤਾ ਗੱਦੀ ਤੇ ਵਿਰਾਜਮਾਨ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਅਤਿ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਤਿਨ੍ਹਾਂ ਦੇ ਕੀਰਤਨੀ ਜਥੇ ਪਾਸੋਂ ਪਾਵਨ ਬਾਣੀ ਆਸਾ ਕੀ ਵਾਰ ਦੇ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ। ਕੀਰਤਨ ਭਗਤੀ ਦਾ ਆਨੰਦ ਮਾਣੇ ਹੈ ਜੋ ਗੁਰੂ ਘਰ ਦੀ ਰੋਜ਼ ਦੀ ਮਰਿਆਦਾ ਹੈ। ਉਪਰੰਤ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਉਸ ਲੜੀ ਤਹਿਤ ਆਪ ਜੀ ਨੇ ਅੱਜ ਦਾ ਪਾਵਨ ਉਪਦੇਸ਼ ਉਹਦਾ ਮੂਲ ਪਾਠ ਸਰਵਣ ਕੀਤਾ ਹੈ। ਪਾਗਾਂ ਵਾਲਿਓ, ਇਹ ਉਪਦੇਸ਼ ਜੋ ਸਲੋਕ ਆਪ ਜੀ ਨੇ ਸਰਵਣ ਕਰੇ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 266 ਦੇ ਉੱਪਰ ਸੁਸ਼ੋਭਿਤ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਪੰਚਮ ਪਿਤਾ ਜੀ ਦੀ ਰਸਨਾ ਚੋਂ ਨਾਜ਼ਲ ਹੋਈ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਚੱਲ ਰਹੀ ਹੈ ਔਰ ਉਸ ਲੜੀ ਤਹਿਤ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਇਹ ਚੌਥਾ ਸਲੋਕ ਹੈ ਜੋ ਆਪ ਜੀ ਨੇ ਸਰਵਣ ਕੀਤਾ ਔਰ ਜੋ ਆਪਾਂ ਨੇ ਵਿਚਾਰਨਾ ਹੈ। ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਲੰਮੇਰੀ ਬਾਣੀ ਹੈ, 24 ਸਲੋਕ 24 ਅਸ਼ਟਪਦੀਆਂ। ਇਸ ਲੰਮੇਰੀ ਬਾਣੀ ਦਾ ਇੱਕ ਰਹਾਉ ਦਾ ਬੰਦ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਸਾਰੀ ਬਾਣੀ ਉਹ ਰਹਾਉ ਦੀਆਂ ਪੰਗਤੀਆਂ ਦੀ ਪ੍ਰਕਰਮਾ ਕਰ ਰਹੀ ਹੈ। ਗੁਰੂ ਸਾਹਿਬ ਜੀ ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਰਾਹੀਂ ਸਲੋਕ ਰਾਹੀਂ ਕੀ ਕਿਰਪਾ ਕਰ ਰਹੇ ਨੇ, ਆਓ ਆਪਾਂ ਸੀਮਤ ਸਮੇਂ ਦੇ ਅੰਦਰ ਇਸ ਪਾਵਨ ਸਲੋਕ ਦੀ ਵਿਚਾਰ ਦੇ ਨਾਲ ਜੁੜੀਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਜੋ ਗੁਰੂ ਚਰਨਾਂ 'ਚ ਸੁਸ਼ੋਭਿਤ ਹੈ, ਜੋ ਆਪਣੇ ਘਰਾਂ ਸਿੱਧੇ ਪ੍ਰਸਾਰਣ ਰਾਹੀਂ ਜੁੜੀ ਹੈ, ਪ੍ਰੇਮ ਨਾਲ ਸਾਰੇ ਉਚਾਰ

ਗੁਣਿਆਰ ਇਹ ਨਿਰ ਅਗੇਤਰ ਹੈ, ਇਸ ਕਰਕੇ ਗੁਣਾਂ ਤੋਂ ਰਹਿਤ, ਗੁਣਾਂ ਤੋਂ ਵਾਂਝਾ। ਇਹ ਆਨਿਆਂ ਦਾ ਅਰਥ ਹੁੰਦਾ ਅਣਜਾਣ, ਬੇਸਮਝ, ਜਿਹਨੂੰ ਕੋਈ ਨੌਲੇਜ ਨਹੀਂ ਹੈ, ਜਿਹਨੂੰ ਕੋਈ ਬਹੁਤਾ ਗਿਆਨ ਨਹੀਂ ਹੈ, ਜਿਹਨੂੰ ਕੋਈ ਬਹੁਤੀ ਸਮਝ ਨਹੀਂ ਹੈ। ਇਹ ਆਣਾ ਸ਼ਬਦ ਆਪਾਂ ਵਰਤਦੇ ਹਾਂ, ਨਾਲ ਇਹ ਆਣੇ ਦੋਸਤੀ ਹਨ, ਜਿਵੇਂ ਤੁਸੀਂ ਹੁਣੇ ਆਸਾ ਕਿ ਬਾਰਵੇਂ ਸਰਵਣ ਕੀਤਾ। ਆਣ ਅਣਜਾਣ ਇਹ ਸ਼ਬਦ ਨੇ, ਇੱਥੇ ਹੈ ਨਿਰਗੁਣਿਆਰ, ਇਹ ਆਨੇ ਆ। ਮਹਾਰਾਜ ਮਨੁੱਖ ਨੂੰ ਕਹਿ ਰਹੇ ਨੇ ਹੇ ਨਿਰਗੁਣਿਆਰੇ ਜੀਵ, ਹੇ ਅਣਜਾਣ ਜੀਵ, ਤੂੰ ਇੱਕ ਕੰਮ ਕਰ, ਸੋ ਪ੍ਰਭ ਸਦਾ ਸੰਭਾਲ, ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਸੰਭਾਲ, ਮਤਲਬ ਉਹਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾ, ਉਹਨੂੰ ਆਪਣੇ ਹਿਰਦੇ ਵਿੱਚ ਸਦਾ ਸੰਭਾਲ ਕੇ ਰੱਖਣਾ, ਉਸ ਪ੍ਰਭੂ ਦੀ ਯਾਦ ਨੂੰ। ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਕਿਰਤ ਕਰਦਿਆਂ ਤੈਨੂੰ ਉਹ ਪ੍ਰਭੂ ਵਿਸਰਨਾ ਨਹੀਂ ਚਾਹੀਦਾ, ਤੈਨੂੰ ਉਹ ਭੁੱਲਣਾ ਨਹੀਂ ਚਾਹੀਦਾ। ਜਿਵੇਂ ਆਪਾਂ ਕੋਈ ਚੀਜ਼ ਸੰਭਾਲ ਲੈਂਦੇ ਹਾਂ, ਜਿਹੜੀ ਚੀਜ਼ ਸੰਭਾਲੀ ਹੋਈ ਹੈ ਔਰ ਉਹਦਾ ਫਿਰ ਸਾਨੂੰ ਮੁੜ ਕੇ ਡਰ ਵੀ ਨਹੀਂ ਰਹਿੰਦਾ। ਇਸ ਕਰਕੇ ਉਸ ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸੰਭਾਲ। ਤੇ ਨਾਲੇ ਮਹਾਰਾਜ ਕਹਿੰਦੇ ਨੇ ਹੇ ਪ੍ਰਾਣੀ, ਜਿਨ ਕੀਆ ਤਿਸ ਚੀਤ ਰੱਖ। ਕੀਆ ਦਾ ਮਤਲਬ ਕੀਤਾ, ਬਣਾਇਆ, ਤੈਨੂੰ ਸਿਰਜਿਆ, ਤੈਨੂੰ ਜਿਹਨੇ ਸਿਰਜਣਾ ਕੀਤੀ ਹੈ ਤੇਰੀ। ਜਿਨ ਕੀਆ, ਜਿਨ ਪ੍ਰੋਨਾਊਨ ਹੈ, ਜਿਸ ਨੇ ਤੈਨੂੰ ਕੀਤਾ, ਜਿਸ ਨੇ ਤੈਨੂੰ ਸਿਰਜਿਆ, ਜਿਸ ਨੇ ਤੇਰੀ ਘਾੜਤ ਘੜੀ ਹੈ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਪੈਦਾ ਕੀਤਾ, ਸਾਰੇ ਸ਼ਬਦ ਇੱਕ ਜੈਸੇ ਨੇ। ਮਹਾਰਾਜ ਕਹਿੰਦੇ ਉਹਨੂੰ ਆਪਣੇ ਚਿੱਤ ਵਿੱਚ ਰੱਖ, ਜਿਹੜਾ ਉੱਪਰ ਸ਼ਬਦ ਸੋ ਪ੍ਰਭ ਸਦਾ ਸੰਭਾਲ ਤੇ ਜਿਨ ਕੀ ਅਤੇ ਚੀਤ ਰੱਖ ਕੋਈ ਗੱਲ ਹੈ। ਨਾਨਕ ਨਿਭ ਹੀ ਨਾਲ, ਗੁਰੂ ਨਾਨਕ ਨਾਮ ਦੀ ਵਰਤੋਂ ਕਰਦਿਆਂ ਪੰਚਮ ਪਾਤਸ਼ਾਹ ਜੀ ਬਚਨ ਕਰਦੇ ਨੇ ਹੇ ਜੀਵ ਇਹ ਤੇਰੇ ਨਾਲ ਨਿਭੇਗਾ। ਉਹ ਪਰਮਾਤਮਾ ਦਾ ਜਿਹੜਾ ਨਾਮ ਹੈ, ਉਹ ਪਰਮਾਤਮਾ ਦੀ ਜਿਹੜੀ ਯਾਦ ਹੈ, ਉਸ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਜੋ ਆਪਣੇ ਹਿਰਦੇ ਵਿੱਚ ਸੰਭਾਲ ਲਏਗਾ ਔਰ ਉਹਨੂੰ ਚੇਤੇ ਰੱਖੇਗਾ, ਤੇਰੇ ਨਾਲ ਨਿਭੇਗੀ। ਇੱਕ ਗੱਲ ਤਾਂ ਕਲੀਅਰ ਹੈ ਵੀ ਹੋਰ ਸਾਡੇ ਨਾਲ ਕੁਝ ਨਹੀਂ ਨਿਭਣਾ। ਸਾਥ ਨਾ ਚੱਲ ਬਿਨ ਭਜਨ, ਵਿਖਿਆ ਸਗਲੀ ਛਾਰ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਪਸ਼ਟ ਬਚਨ ਕੀਤੇ ਸੀ, ਕੁਝ ਵੀ ਸਾਥ ਨਹੀਂ ਜਾਂਦਾ, ਸਭ ਕੁਝ ਇੱਥੇ ਹੀ ਰਹਿ ਜਾਣਾ। ਕਿਸੇ ਦੇ ਨਾਲ ਕੁਝ ਗਿਆ, ਕੋਈ ਅੱਜ ਤੱਕ ਨਾਲ ਲੈ ਕੇ ਗਿਆ? ਇਹ ਨਹੀਂ ਵੀ ਦੁਨੀਆਂ ਨੇ ਇਕੱਠਾ ਨਹੀਂ ਕੀਤਾ, ਬੜਾ ਕੁਝ ਦੁਨੀਆਂ ਨੇ ਇਕੱਠਾ ਕੀਤਾ, ਬੜਾ ਕੁਝ ਦੁਨੀਆਂ ਨੇ ਸਟੋਰ ਕੀਤਾ, ਬੜਾ ਕੁਝ ਆਪਣੇ ਨਾਮ ਕਰਾ ਲਿਆ। ਨਾਮ ਕਰਾਉਣ ਪਿੱਛੇ ਲੜਾਈਆਂ ਹੋਈਆਂ, ਨਾਮ ਕਰਾਉਣ ਪਿੱਛੇ ਕਤਲ ਹੋਏ, ਵੀ ਇਹ ਮੇਰੇ ਨਾਮ ਹੋਣੀ ਚਾਹੀਦੀ ਹੈ ਪ੍ਰੋਪਰਟੀ, ਇਹ ਕਰ ਮੇਰੇ ਨਾਮ ਕਰਾ, ਨਹੀਂ ਮੈਂ ਤੇਰਾ ਮਰਡਰ ਕਰ ਦਿਆਂਗਾ। ਕੋਰਟ ਕਚਹਿਰੀਆਂ 'ਚ ਲੰਮੇ ਕੇਸ ਚੱਲਦੇ ਨੇ ਸਿਰਫ ਨਾਮ ਨੂੰ ਲੈ ਕੇ, ਗੱਡੀ ਮੇਰੇ ਨਾਮ, ਘਰ ਮੇਰੇ ਨਾਮ, ਜ਼ਮੀਨ ਮੇਰੇ ਨਾਮ, ਪ੍ਰੋਪਰਟੀ ਮੇਰੇ ਨਾਮ, ਨਾਮ ਹੋ ਜਾਂਦੇ ਨੇ, ਰਜਿਸਟਰੀਆਂ ਹੋ ਜਾਂਦੀਆਂ ਨੇ, ਇੰਤਕਾਲ ਹੋ ਜਾਂਦੇ ਨੇ, ਸਭ ਕੁਝ ਹੋ ਜਾਂਦਾ, ਪਰ ਕੀ ਉਹ ਨਾਲ ਲੈ ਜਾਂਦੇ ਨੇ? ਉਹ ਚਲਾ ਜਾਂਦਾ ਜਿਹਦੇ ਨਾਮ ਹੈ, ਉਹਦੇ ਤੋਂ ਨਾਮ ਫਿਰ ਕਿਸੇ ਹੋਰ ਦੇ ਹੋ ਜਾਂਦੀ ਹੈ ਉਹ ਚੀਜ਼। ਇਸ ਕਰਕੇ ਕੈਸੀ ਅਗਿਆਨਤਾ, ਕੈਸੀ ਬੇਸਮਝੀ ਹੈ। ਮਹਾਰਾਜ ਕਹਿੰਦੇ ਭਾਈ ਉਹਨਾਂ ਚੀਜ਼ਾਂ ਪਿੱਛੇ ਲੜਦਾ, ਨਾਲ ਜਾਣਾ ਕੁਝ ਨਹੀਂ, ਸਾਥ ਨਾ ਚੱਲ ਬਿਨ ਭਜਨ ਹੈ, ਭਜਨ ਤੋਂ ਬਿਨਾਂ ਕੁਝ ਨਹੀਂ, ਨਾਲ ਜਾਣਾ। ਭਜਨ ਆਪਣੇ ਨਾਮ ਕਰਾਉਂਦਾ ਨਹੀਂ, ਭਜਨ ਪਿੱਛੇ ਲੜਦਾ ਨਹੀਂ। ਹੋਰ ਦੇਖੋ ਮਹਾਰਾਜ ਦੇ ਵਚਨ, ਤੁਸੀਂ ਨਿਤਨੇਮ ਚ ਪੜ੍ਹ ਕੇ ਆਇਓ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ। ਉੱਥੇ ਮਹਾਰਾਜ ਨੇ ਸਪਸ਼ਟ ਵਚਨ ਕੀਤੇ ਨੇ ਵੀ ਇੱਥੇ ਵੱਡੇ ਵੱਡੇ ਹੋਏ ਨੇ, ਅੰਤ ਨੂੰ ਕੋਈ ਕੁਝ ਨਹੀਂ ਇੱਥੋਂ ਲਿਜਾ ਸਕਿਆ, ਕਿਸੇ ਦੇ ਨਾਲ ਕੁਝ ਨਹੀਂ ਗਿਆ, ਨਾ ਨਾਲ ਜਾਣਾ, ਨਾ ਕੋਉ ਲੈ ਆਇਓ ਇਹ ਧਨ। ਸਾਹਿਬ ਕਹਿੰਦੇ ਨਾ ਕੋਉ ਲੈ ਜਾਸ, ਇਹ ਬਹੁਤ ਵੱਡੀ ਭਵਿੱਖਬਾਣੀ ਹੈ। ਨਾ ਤਾਂ ਕੋਈ ਅੱਜ ਤੱਕ ਲੈ ਕੇ ਆਇਆ ਸੀ ਤੇ ਨਾ ਕੋਈ ਲਿਜਾ ਸਕੇਗਾ। ਬੜੇ ਬੜੇ ਕੌਰੂ ਬਾਦਸ਼ਾਹ ਵਰਗੇ ਹੋਏ, ਬੜੇ ਬੜੇ ਇੱਥੇ ਇਸ ਤਰ੍ਹਾਂ ਦੇ ਰਾਜੇ ਮਹਾਰਾਜੇ ਹੋਏ, ਪਰ ਨਾਲ ਕੁਝ ਨਹੀਂ ਲੈ ਕੇ ਜਾ ਸਕੇ। ਇੱਕ ਵੱਡਾ ਸੱਚ ਹੈ, ਇੱਕ ਵੱਡਾ ਅਟਲ ਸੱਚਾਈ ਹੈ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਭਾਈ ਤੂੰ ਇਹਨਾਂ ਚੀਜ਼ਾਂ ਨੂੰ ਸੰਭਾਲਦਾ ਫਿਰਦਾ,
ਇਹਨਾਂ ਚੀਜ਼ਾਂ ਨੂੰ ਇੰਨਾ ਸੰਭਾਲਦਾ ਹੈ, ਦਿਨ ਰਾਤ ਇਹਨਾਂ ਦੇ ਪਿੱਛੇ ਆਪਣਾ ਜ਼ੋਰ ਲਾਈ ਜਾਂਦਾ ਵੀ ਆਹ ਚੀਜ਼ ਗੁਆਚ ਨਾ ਜਾਏ, ਆਹ ਚੀਜ਼ ਕਿਤੇ ਗੁਆਚ ਨਾ ਜਾਏ, ਕੋਈ ਚੁੱਕ ਕੇ ਨਾ ਲੈ ਜਾਏ, ਕੋਈ ਆਪਣੇ ਨਾਮ ਨਾ ਕਰਵਾ ਲਏ। ਕਿਵੇਂ ਆਪਾਂ ਸੰਭਾਲਦੇ ਹਾਂ ਚੀਜ਼ਾਂ, ਜਿਹੜੀਆਂ ਚੀਜ਼ਾਂ ਆਪਾਂ ਨੂੰ ਧੰਨ ਆਪਾਂ ਕਿਵੇਂ ਸੰਭਾਲਦੇ ਹਾਂ ਬੈਂਕਾਂ ਦੇ ਵਿੱਚ, ਫਿਰ ਨਾਲ ਦੀ ਨਾਲ ਚੈੱਕ ਕਰਦੇ ਹਾਂ ਲੋਕਰ ਨੇ ਉੱਥੇ ਕਿਵੇਂ ਗੋਲਡ ਸੰਭਾਲੇ ਹੈ, ਪ੍ਰੋਪਰਟੀ ਦੇ ਕਾਗਜ਼ ਕਿਵੇਂ ਸੰਭਾਲ ਕੇ ਰੱਖਦੇ ਹਾਂ, ਕਿੱਥੋਂ ਤੱਕ ਜਿੰਦਿਆਂ 'ਚ ਲੋਕਰਾਂ 'ਚ, ਬੱਚਿਆਂ ਦੀ ਪਹੁੰਚ ਤੋਂ ਦੂਰ ਇਹ ਜ਼ਰੂਰੀ ਕਾਗਜ਼ਾਤ ਨੇ, ਕਿਤੇ ਗੁਆਚ ਨਾ ਜਾਣ, ਕਿਤੇ ਖੁਰਦ ਬੁਰਦ ਨਾ ਹੋ ਜਾਣ, ਕਿੰਨੀਆਂ ਸੰਭਾਲ ਕੇ ਰੱਖਦੇ ਹਾਂ। ਪਰ ਫਿਰ ਵੀ ਜਿੰਨਾ ਮਰਜ਼ੀ ਸੰਭਾਲ ਲਓ, ਮਹਾਰਾਜ ਕਹਿੰਦੇ ਨਾਲ ਤਾਂ ਜਾਣਾ ਕੁਝ ਨਹੀਂ ਹੈ, ਨਾਲ ਨਾਲ ਜਿਹੜਾ ਨਿਭਣਾ ਉਹਨੂੰ ਸੰਭਾਲਿਆ ਨਹੀਂ ਹੈ, ਨਾਲ ਜਿਹੜਾ ਜਾਣਾ ਉਹਨੂੰ ਉਸ ਤਰ੍ਹਾਂ ਦਾ ਧਿਆਨ ਨਹੀਂ ਦਿੱਤਾ। ਇਸ ਕਰਕੇ ਮਹਾਰਾਜ ਇੱਥੇ ਕਹਿੰਦੇ ਉਹ ਬੰਦਾ ਤੁਸੀਂ ਉਹਨੂੰ ਕੀ ਸਿਆਣਾ ਕਹੋਗੇ ਜਿਹੜਾ ਜਿਹੜੀ ਚੀਜ਼ ਨਾਲ ਜਾਣੀ ਉਹਨੂੰ ਸੰਭਾਲੇ ਨਾ, ਜਿਹੜੀਆਂ ਚੀਜ਼ਾਂ ਨਾਲ ਨਹੀਂ ਜਾਣੀਆਂ ਸਾਥ ਜਾਣੀਆਂ ਨੇ ਉਹਨਾਂ ਪਿੱਛੇ ਦਿਨ ਰਾਤ ਇੱਕ ਕਰਕੇ ਉਹ ਤੇ ਆਪਣੀ ਐਨਰਜੀ ਵੇਸਟ ਕਰੇ, ਉਹਨਾਂ ਨੂੰ ਸੰਭਾਲੀ ਜਾਏ, ਉਹਨੂੰ ਆਪਾਂ ਸਿਆਣਾ ਕਹਾਂਗੇ? ਨਹੀਂ। ਇਸ ਕਰਕੇ ਉਹ ਅਣਜਾਣ ਹੈ, ਉਹ ਬੇਸਮਝ ਹੈ, ਉਹ ਇਆਣਾ ਹੈ। ਸਿਆਣਾ ਤੇ ਉਹ ਹੈ ਜਿਹਨੂੰ ਪਤਾ ਵੀ ਨਾਲ ਜਾਣਾ ਕੀ ਹੈ। ਜਿਵੇਂ ਕਬੀਰ ਵਰਗੇ ਮਹਾਂਪੁਰਸ਼ਾਂ ਨੇ ਕਿਹਾ ਸੀ ਨਾ ਬਈ ਅਸੀਂ ਤੇ ਕਿੰਨੀ ਹੀ ਬਣ ਜਿਆ ਕਾਂਸੀ ਤਾਂਬਾ, ਕਿੰਨੀ ਹੀ ਲੌਂਗ ਸੁਪਾਰੀ ਹੈ, ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਉਹ ਸੀ ਸਿਆਣੇ ਲੋਕ, ਉਹ ਸੀ ਸਮਝਦਾਰ ਲੋਕ, ਉਹਨਾਂ ਨੇ ਪਰਵਾਹੀ ਨਹੀਂ ਕੀਤੀ, ਇਸ ਧਨ ਨੂੰ ਬਹੁਤਾ ਸਟੋਰੇ ਨਹੀਂ ਕੀਤਾ। ਭਾਵੇਂ ਉਹਨਾਂ ਦੀ ਘਰਵਾਲੀ ਮਾਤਾ ਲੋਈ ਲੜਦੀ ਰਹੀ, ਭਾਵੇਂ ਮਾਤਾ ਲੜਦੀ ਰਹੀ, ਕਬੀਰ ਤੂੰ ਧਨ ਨਹੀਂ ਇਕੱਠਾ ਕਰਦਾ, ਕਬੀਰ ਤੂੰ ਮਾਇਆ ਨਹੀਂ ਇਕੱਠੀ ਕਰਦਾ, ਕਬੀਰ ਕਹਿੰਦੇ ਕਿਹੜਾ ਨਾਲ ਜਾਣਾ। ਉਹ ਸੀ ਸਮਝਦਾਰ, ਸਿਆਣੇ, ਬੁੱਧੀਮਾਨ, ਵਿਦਵਾਨ ਤੇ ਬ੍ਰਹਮ ਗਿਆਨੀ। ਉਹਨਾਂ ਨੇ ਸਾਨੂੰ ਵੀ ਇਹੀ ਕੁਝ ਸਮਝਾਇਆ, ਸਾਨੂੰ ਵੀ ਇਹੀ ਕੁਝ ਦੱਸਿਆ। ਉਹਨਾਂ ਨੇ ਤਾਂ ਕਿਹਾ ਸੀ ਕਿ

ਕਬੀਰ ਵਰਗੇ ਮਹਾਂਪੁਰਸ਼, ਕੌਡੀ ਕੌਡੀ ਜੋੜੀ, ਪੈਸਾ ਪੈਸਾ ਜੋੜਿਆ, ਸਰਫਾ ਕੀਤਾ, ਕੰਜੂਸੀ ਕੀਤੀ, ਬੱਚਿਆਂ ਨੂੰ ਰੱਜ ਕੇ ਉਹਨਾਂ ਨੂੰ ਕਹਿਣ ਤੋਂ ਭਾਵ ਉਹਨਾਂ ਦੀਆਂ ਲੋੜਾਂ ਵੀ ਨਹੀਂ ਪੂਰੀਆਂ ਕੀਤੀਆਂ, ਹਰ ਪਾਸਿਓਂ ਹੱਥ ਘੁੱਟਿਆ, ਹਰ ਪਾਸਿਓਂ ਕੰਜੂਸੀ ਕੀਤੀ, ਜੋੜ ਲਿਆ ਪੈਸਾ, ਕੌਡੀ ਕੌਡੀ ਜੋੜ ਕੇ ਇੰਨਾ ਕੁ ਜੋੜ ਲਿਆ। ਕਬੀਰ ਸਾਹਿਬ ਉਸ ਵੇਲੇ ਕਹਿੰਦੇ ਨੇ, ਜਦੋਂ ਅੱਜ ਵਰਗੀ ਮਾਇਆ ਨਹੀਂ ਸੀ ਹੁੰਦੀ, ਕਹਿੰਦੇ ਲੱਖਾਂ ਜੋੜੇ, ਲੱਖ ਕਰੋੜ, ਕਰੋੜਾਂ ਰੁਪਈਆ, ਲੱਖਾਂ ਰੁਪਈਆ ਜੋੜ ਲਿਆ ਉਦੋਂ ਸਮਿਆਂ ਚ। ਅੱਜ ਤੇ ਲੱਖ ਕਰੋੜ ਚਲੋ ਆਮ ਜੀ ਗੱਲ ਹੋਈ ਹੋਈ ਹੈ, ਉਦੋਂ ਬਾਬਾ ਕਬੀਰ ਸਾਹਿਬ ਕਹਿੰਦੇ। ਪਰ ਜਦੋਂ ਸਮਾਂ ਆਇਆ, ਜਦੋਂ ਵਕਤ ਆਇਆ, ਚਲਤੀ ਵਾਰ ਨਾ ਕੱਛ ਮਿਲਿਓ, ਬੜਾ ਸੰਭਾਲਿਆ, ਬੜਾ ਇਕੱਠਾ ਕੀਤਾ, ਬੜਾ ਧਿਆਨ ਦਿੱਤਾ ਉੱਧਰ, ਪਰ ਜਾਣ ਵੇਲੇ ਕੁਝ ਨਹੀਂ, ਤੇ ਜਿਹੜੀ ਲੰਗੋਟੀ ਸੀ ਆਲੇ ਦੁਆਲੇ ਬੰਨੀ ਹੋਈ ਉਹ ਵੀ ਤੋੜ ਲਈ, ਉਹ ਵੀ ਲਾ ਲਈ। ਲੰਗੋਟੀ ਦਾ ਅਰਥ ਪਤਾ ਕੀ ਹੈ, ਲਈ ਲੰਗੋਟੀ ਤੋਰ। ਸਿਆਣੇ ਬਜ਼ੁਰਗ ਬੈਠੇ ਨੇ ਸ਼ਾਇਦ, ਔਰ ਇੱਕ ਪਹਿਲਾਂ ਅੱਜ ਵਰਗਾ ਬੈਂਕ ਸਿਸਟਮ ਨਹੀਂ ਸੀ ਹੁੰਦਾ, ਇੱਕ ਕੱਪੜੇ ਦੀ ਪਾਈਪ ਨੁਮਾ, ਜਿਵੇਂ ਪਾਈਪ ਹੁੰਦੀ ਆਪਣੀ ਗੋਲਾਈ ਦੇ ਵਿੱਚ, ਪਾਈਪ ਨੁਮਾ ਇੱਕ ਥੈਲੀ ਸੀ ਲਈ ਜਾਂਦੀ ਸੀਗੀ, ਜਿਵੇਂ ਸਿੱਕੇ ਹੁੰਦੇ ਨੇ ਸਿੱਕਿਆਂ ਦੇ ਸਾਈਜ਼ ਦੀ, ਜਿਵੇਂ ਮੰਨ ਲਓ ਆਪਣਾ ਇੱਕ ਇੱਥੇ ਡਾਲਰ ਹੈ, ਉਹਨੇ ਇੱਕ ਸਾਈਜ਼ ਦੀ ਇੱਕ ਪਾਈਪ ਨੁਮਾ ਥੈਲੀ ਸੀ ਲਈ ਜਾਂਦੀ ਸੀਗੀ। ਉਹਦੇ ਵਿੱਚ ਖੜਵੇਂ ਰੂਪ ਦੇ ਵਿੱਚ ਰੁਪਈਏ ਪਾਏ ਜਾਂਦੇ ਸੀਗੇ ਢਾਲੇ, ਫਿਰ ਉਹ ਦੋਵਾਂ ਪਾਸਿਆਂ ਤੋਂ ਬੰਨ ਲਈ ਜਾਂਦੀ ਸੀ ਗੰਢ ਲੱਕ ਨਾਲ, ਕਿਉਂਕਿ ਚੋਰੀ ਹੋਣ ਦਾ ਵੀ ਡਰ ਨਹੀਂ। ਉਹ ਐਸੀ ਥਾਂ ਤੇ ਬੰਨੀ ਜਾਂਦੀ ਸੀ ਵੀ ਨਾ ਕਿਸੇ ਨੂੰ ਪਤਾ ਲੱਗੇ, ਗੁਪਤ ਰੂਪ ਦੇ ਵਿੱਚ ਚੋਰੀ ਨਾ ਹੋ ਜਾਏ। ਪਰ ਜਦੋਂ ਬੰਦੇ ਦਾ ਅੰਤਲਾ ਸਮਾਂ ਆਉਂਦਾ, ਕੱਪੜੇ ਉਤਾਰ ਲਏ ਜਾਂਦੇ ਨੇ, ਜਦੋਂ ਇਸ਼ਨਾਨ ਕਰਾਇਆ ਜਾਂਦਾ, ਉਦੋਂ ਫਿਰ ਬਾਬਾ ਜੀ ਕਹਿੰਦੇ ਉਹ ਵੀ ਤੋੜ ਲਈ ਜਾਂਦੀ ਹੈ, ਲਈ ਲੰਗੋਟੀ ਤੋਰ, ਉਹ ਵੀ ਨਹੀਂ ਛੱਡਦੇ ਅਗਲੇ, ਉਹ ਵੀ ਲਾਹ ਲੈਂਦੇ ਨੇ ਜਿਹਨੂੰ ਲੋਕਾਂ ਤੋਂ ਛੁਪਾ ਕੇ ਬੰਨਦਾ ਰਿਹਾ, ਲੁਕਾ ਕੇ ਰੱਖਦਾ ਰਿਹਾ, ਗੁਪਤ ਥਾਂ ਤੇ ਰੱਖਦਾ ਰਿਹਾ, ਛੱਡੇ ਹੀ ਕੁਝ ਨਹੀਂ। ਇਸ ਕਰਕੇ ਇੱਥੇ ਕਹਿੰਦੇ ਇਹ ਕੀ ਹੈ, ਨਿਰਗੁਣੀ ਆਰ ਇਹ ਆਨੇ ਆ, ਇਹ ਅਸੀਂ ਆਪਾਂ ਸਾਰੇ ਹੀ ਅਣਜਾਣ ਆ, ਆਪਾਂ ਸਿਆਣੇ ਹੋਣਾ, ਗੁਰੂ ਦੀ ਬਾਣੀ ਪੜ੍ਹ ਕੇ ਸਮਝ ਲੈਣੀ ਆ ਗੁਰੂ ਦੇ ਕੋਲੋਂ, ਗੁਣਵਾਨ ਬਣਨਾ ਆਪਾਂ ਨੇ, ਭਾਵੇਂ ਆਪਾਂ ਜਿੰਨੇ ਮਰਜ਼ੀ ਸਿਆਣੇ ਮੰਨੀ ਜਾਈਏ, ਆਪਣੇ ਆਪ ਨੂੰ ਖਿਮਾ ਕਰਿਓ। ਗੁਰਬਾਣੀ ਇਆਣਾ ਕਹਿ ਰਹੀ ਹੈ, ਨਿਆਣਾ ਕਹਿ ਰਹੀ ਹੈ, ਬੇਸਮਝ ਕਹਿ ਰਹੀ ਹੈ ਉਸ ਨੂੰ ਜਿਹੜਾ ਵਾਧੂ ਦੀਆਂ ਚੀਜ਼ਾਂ ਸੰਭਾਲਦਾ, ਪਰਮਾਤਮਾ ਦੇ ਨਾਮ ਦੀ ਸੰਭਾਲ ਨਹੀਂ ਕਰਦਾ। ਅਨਿਆਣਾ ਹੀ ਨਹੀਂ, ਬੱਚੇ ਨਹੀਂ ਕਹਿ ਰਹੀ ਉਹਨੂੰ, ਉਹਨੂੰ ਨਿਰਗੁਣੀ ਆਰੇ ਨਹੀਂ ਕਹਿ ਰਹੀ, ਮੈਨੂੰ ਖਿਮਾ ਕਰਿਓ। ਗੁਰਬਾਣੀ ਨੇ ਤਾਂ ਇੱਕ ਹੋਰ ਵੀ ਵੱਡਾ ਸਰਟੀਫਿਕੇਟ ਦਿੱਤਾ, ਉਹਨਾਂ ਨੇ ਤਾਂ ਇਹ ਵੀ ਆਖਿਆ, ਕਹਿੰਦੇ ਜਿਹੜਾ ਮਨੁੱਖ ਇਹੋ ਜਿਹਾ ਕੱਚਾ ਧਨ ਸਾਂਭਦਾ ਫਿਰਦਾ, ਇਹਨੂੰ ਸਾਂਭਦਾ ਫਿਰਦਾ, ਤੇ ਉਹਨੂੰ ਤੇ ਮਹਾਰਾਜ ਕਹਿੰਦੇ ਮੂਰਖ ਹੈ, ਗਾਵਾਰ ਹੈ। ਆਹ ਸਰਟੀਫਿਕੇਟ ਵੀ ਦਿੱਤਾ, ਕੱਚਾ ਧਨ ਸੰਚੈ ਹੈ, ਮੂਰਖ ਗਾਵਾਰ। ਮੂਰਖ ਹੈ, ਇਹਨੂੰ ਪਤਾ ਹੀ ਨਹੀਂ ਹੈ, ਸਮਝ ਨਹੀਂ ਹੈ, ਗਾਵਾਰ ਹੈ, ਅਨਪੜ੍ਹ ਹੈ, ਬੇਸਮਝ ਹੈ, ਕਿਹੜਾ ਧਨ ਇਕੱਠਾ ਕਰੀ ਜਾ ਰਿਹਾ ਜਿਹੜਾ ਨਾਲ ਜਾਣਾ ਹੀ ਨਹੀਂ ਹੈ। ਜਿਹੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਹਨਾ, ਉਹ ਮਹਾਰਾਜ ਦੇ ਬਚਨ ਪੜ੍ਹਦੇ ਆ। ਇਸ ਕਰਕੇ ਇਹ ਜਿਹੜਾ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ, ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਸਮਝਾਇਆ। ਇੱਕ ਬੇਨਤੀ ਹੋਰ, ਅਸੀਂ ਜਦੋਂ ਗੁਰੂ ਦੁਆਰੇ ਆਉਂਦੇ ਹਾਂ, ਅਣਜਾਣ ਬਣ ਕੇ ਆਉਣਾ, ਨਿਆਣੇ ਬਣ ਕੇ ਆਉਣਾ, ਅਸੀਂ ਸਮਝ ਸਿੱਖਿਆ ਲੈਣ ਆਉਣਾ, ਇੱਥੋਂ ਸੋਝੀ ਮਿਲਣੀ ਹੈ। ਜਿਵੇਂ ਮਹਾਰਾਜ ਕਹਿੰਦੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇੱਥੋਂ ਸੋਝੀ ਮਿਲਣੀ ਹੈ, ਇੱਥੋਂ ਸਮੱਤ ਮਿਲਣੀ ਹੈ, ਇੱਥੋਂ ਆਪਾਂ ਨੂੰ ਸਮਝ ਮਿਲਣੀ ਹੈ, ਇੱਥੋਂ ਗੁਰੂ ਦੀ ਮੱਤ ਲੈ ਕੇ ਸਾਡੀ ਮੱਤ ਉੱਚੀ ਹੋਣੀ ਹੈ। ਜਦੋਂ ਆਪਾਂ ਗੁਰੂ ਦੀ ਮੱਤ ਦੇ ਧਾਰਨੀ ਹੋਵਾਂਗੇ, ਫਿਰ ਸਾਡੀ ਮੱਤ ਜਦੋਂ ਉੱਚੀ ਹੋ ਗਈ, ਫਿਰ ਉਹ ਬਚਨ ਸਾਡੇ 'ਤੇ ਟੁੱਕਣਗੇ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਫਿਰ ਕਵਾਂਗੇ ਮੱਤ ਉੱਚੀ ਹੈ। ਪਰ ਜਦੋਂ ਕੰਮ ਤਾਂ ਸਾਡੇ ਕਿਹੋ ਜਿਹੇ ਨੇ, ਗੁਰੂ ਦੀ ਬਾਣੀ ਨੂੰ ਸਮਝਿਆ ਨਹੀਂ ਹੈ, ਗੁਰੂ ਦੀ ਮੱਤ ਮੁਤਾਬਕ ਚੱਲੇ ਨਹੀਂ, ਤੇ ਅਸੀਂ ਇੱਕ ਵਾਰੀ ਕਈ ਵਾਰੀ ਐਵੇਂ ਇੱਕ ਗਲਤ ਫਹਿਮੀ ਦਾ ਸ਼ਿਕਾਰ ਰਹਿੰਦੇ ਵੀ ਸਿੱਖਾਂ ਦਾ ਜਿਹੜਾ ਮੱਤ ਹੈ ਉਹ ਸਾਰਿਆਂ ਨਾਲੋਂ ਉੱਚੀ ਹੈ। ਮੈਨੂੰ ਖਿਮਾ ਕਰਨਾ, ਸਿੱਖਾਂ ਦੀ ਮੱਤ ਬਾਕੀ ਦੇ ਨਾਲੋਂ, ਅਸੀਂ ਆਪਣੀ ਕੌਮ ਬਾਰੇ ਕਿੰਨਾ ਕੁ ਸੋਚ ਰਹੇ ਹਾਂ, ਆਪਣੀ ਨਵੀਂ ਪੀੜ੍ਹੀ ਬਾਰੇ ਕਿੰਨਾ ਕੁ ਸੋਚ ਰਹੇ ਹਾਂ, ਪੰਥ ਬਾਰੇ ਕਿੰਨਾ ਕੁ ਸੋਚ ਰਹੇ ਹਾਂ, ਪੰਥ ਦੀ ਚੜ੍ਹਦੀ ਕਲਾ ਲਈ, ਇੱਥੋਂ ਪਤਾ ਲੱਗੇਗਾ ਨਾ ਵੀ ਸਾਡੀ ਮੱਤ ਕਿੰਨੀ ਉੱਚੀ ਹੈ। ਪਰ ਜਦੋਂ ਗੁਰੂ ਦੇ ਅਕੋਰਡਿੰਗ ਹੋ ਗਏ, ਗੁਰੂ ਦੀ ਸਿੱਖਿਆ ਲਈ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਤੇ ਸੋਝੀ ਲਵਾਂਗੇ ਇੱਥੋਂ,
ਫਿਰ ਉਹ ਖੇਡ ਬਣੇਗੀ, ਫਿਰ ਉਹ ਸਮਝ ਬਣੇਗੀ, ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਸੰਭਾਲਾਂਗੇ ਜਿੱਧਰ ਮਹਾਰਾਜ ਅੱਜ ਇਸ਼ਾਰਾ ਕਰ ਰਹੇ ਨੇ, ਜਿਹੜੀਆਂ ਚੀਜ਼ਾਂ ਸਾਡੇ ਨਾਲ ਨਿਭਣੀਆਂ ਨੇ, ਜਿਹੜੀਆਂ ਚੀਜ਼ਾਂ ਸਾਡੇ ਸਾਥ ਜਾਣੀਆਂ ਨੇ. ਸਾਥ ਸਾਡੇ ਕੀ ਜਾਣਾ, ਇਹ ਮਹਾਰਾਜ ਨੇ ਬਾਣੀ 'ਚ ਵਾਰ ਵਾਰ ਆਖਿਆ, ਕੀ ਨਹੀਂ ਜਾਣਾ ਬੇਅੰਤ ਵਾਰ ਸਮਝਾਇਆ. ਵੱਖਰੀ ਗੱਲ ਹੈ ਅਸੀਂ ਸੁਣ ਕੇ ਉਹਨੂੰ ਕਈ ਵਾਰੀ ਅਣਸੁਣਿਆ ਕਰ ਦਿੰਦੇ ਹਾਂ, ਇਗਨੋਰ ਕਰ ਦਿੰਦੇ ਹਾਂ. ਗੁਰਮੁਖ ਪਿਆਰਿਓ, ਆਹ ਸਲੋਕ ਹੈ, ਇਸ ਸਲੋਕ ਦੀ ਵਿਆਖਿਆ ਪੂਰੀ ਅਸ਼ਟਪਦੀ ਹੈ. ਆਓ ਆਪਾਂ ਪਿਆਰ ਦੇ ਨਾਲ ਅਸ਼ਟਪਦੀ ਨੂੰ ਵਾਚਦੇ ਹਾਂ. ਮਹਾਰਾਜ ਕੀ ਇਸ਼ਾਰਾ ਕਰਦੇ ਨੇ, ਕੋਈ ਕਸਰ ਨਹੀਂ ਰਹਿਣ ਦਿੱਤੀ ਸਤਿਗੁਰੂ ਨੇ. ਜੇ ਸਮਝਣਾ ਹੋਵੇ, ਸੁਖਮਨੀ ਸਾਹਿਬ ਜੀ ਦੀ ਬਾਣੀ ਆਸਾਨ ਬਾਣੀ ਹੈ, ਸੌਖੀ ਹੈ, ਪੜ੍ਹਨੀ ਵੀ ਸੌਖੀ ਹੈ, ਬਹੁਤ ਇਹਨੂੰ ਗਾਇਨ ਵੀ ਕੀਤਾ ਜਾ ਸਕਦਾ ਕਿਉਂਕਿ ਰਾਗ ਦੇ ਵਿੱਚ ਵੀ ਹੈ, ਪਰ ਇਹ ਕਵਾੜ ਵੀ ਖੋਲਦੀ ਹੈ ਜੇ ਕਿਤੇ ਅਸੀਂ ਇਹਨੂੰ ਥੋੜ੍ਹਾ ਜਿਹਾ ਵੀ ਅਲਰਟ ਹੋ ਕੇ ਪੜ੍ਹੀਏ. ਸਮਝ ਬਹੁਤ ਦਿੰਦੀ ਹੈ ਸੌਖੇ ਤਰੀਕੇ ਦੇ ਨਾਲ, ਪਰ ਅਸੀਂ ਤਾਂ ਇਹਨੂੰ ਇੱਥੋਂ ਤੱਕ ਮੰਨ ਲਿਆ ਵੀ ਸੁੱਖਾਂ ਪੂਰੀਆਂ ਕਰਨ ਵਾਲੀ ਹੈ ਬਸ. ਸਾਨੂੰ ਤਾਂ ਐਸਾ ਕਹਿਤਾ ਵੀ ਜਿਹੜਾ ਬੰਦਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਉਹਦੀਆਂ ਲਾਟਰੀਆਂ ਲੱਗਦੀਆਂ ਨੇ. ਖਿਮਾ ਕਰਿਓ, ਲਾਟਰੀਆਂ ਲੂਟਰੀਆਂ ਵਾਲੇ ਪਾਸੇ ਨਹੀਂ ਬਾਣੀ ਤੋਰਦੀ, ਇਹ ਲਾਟਰੀ ਸਿਸਟਮ ਹੀ ਨਹੀਂ ਹੈ ਇੱਥੇ ਤਾਂ. ਚਲੋ ਸੁਣਿਓ ਮਹਾਰਾਜ ਅੱਗੇ ਕੀ ਕਹਿ ਰਹੇ ਨੇ ਅਸ਼ਟਪਦੀ ਦੇ ਅੰਦਰ. ਅੱਠ ਬੰਦੇ ਬੰਦਾਂ ਦੀ ਇਹ ਅਸ਼ਟਪਦੀ ਹੈ. ਰਮਈਆ ਕੇ ਗੁਣ ਚੇਤ ਪਰਾਨੀ, ਐ ਪ੍ਰਾਨੀ ਰਮਈਆ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ, ਉਹਦੇ ਪਰਉਪਕਾਰ ਚੇਤੇ ਕਰ. ਉਹਨੇ ਕੀ ਕੀਤਾ ਤੇਰੇ ਲਈ, ਉਹਨੇ ਤੇਰੇ ਤੇ ਕੀ ਰਹਿਮਤਾਂ ਵਰਤਾਈਆਂ ਨੇ ਕਦੇ ਚੇਤੇ ਕੀਤਾ, ਕਰਿਆ ਕਰ. ਜੇ ਤੂੰ ਕਰੇਗਾ ਪਹਿਲਾਂ ਇਹ ਸੋਚ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੈਨੂੰ ਕਿੱਥੋਂ ਕਿੱਥੇ ਤੱਕ ਲੈ ਆਇਆ, ਤੇਰਾ ਮੂਲ ਕੀ ਹੈ, ਆਪਣਾ ਮੂਲ ਕੀ ਹੈ, ਕਿੱਥੋਂ ਸਾਨੂੰ ਕਿਵੇਂ ਪੈਦਾ ਕੀਤਾ ਉਹਨੇ, ਸਾਨੂੰ ਸਿਰਜਿਆ ਕਿਵੇਂ ਹੈ. ਇੱਕ ਵਿਦਵਾਨ ਕਹਿੰਦਾ ਇੱਕ ਬੂੰਦੋਂ ਬੁਰਜ ਬਣਾ ਕੇ ਕੀਤਾ ਤਿਆਰ ਸਹੀ ਬੰਦਾ, ਹੈ ਕੈਸੀ ਕਰੀ ਸਫਾਈ ਸੋਹਣਿਆ ਫੇਰ ਫੇਰ ਰੰਦਾ, ਐਸਾ ਸੋਹਣਾ ਬੁਰਜ ਕਿਸੇ ਨੇ ਹੋਰ ਬਣਾਉਣਾ ਨਹੀਂ. ਕਹਿਣ ਤੋਂ ਭਾਵ ਸਾਡੀ ਕਿੱਡੀ ਸੋਹਣੀ ਘਾਰਤ ਘੜੀ ਹੈ ਪਰਮਾਤਮਾ ਨੇ. ਮਾਂ ਕੀ ਰਖਤ ਪਿਤਾ ਬਿੰਦ ਧਾਰਾ, ਕਿੰਨਾ ਸੁੰਦਰ ਸਿਰਜਿਆ ਸਾਨੂੰ, ਕਿੰਨੇ ਸੋਹਣਾ ਸਾਡੀ ਘਾਰਤ ਘੜੀ ਹੈ. ਤੁਸੀਂ ਥੋੜ੍ਹਾ ਜਿਹਾ ਕਦੇ ਏਦਾਂ ਬੈਠੋ ਤੇ ਸਹੀ ਵੀ ਪਰਮਾਤਮਾ ਨੇ ਕਿਵੇਂ ਅੱਖਾਂ ਲਾ ਤੀਆਂ. ਵਾਹ ਬਈ ਤੇਰੇ ਪਰਮਾਤਮਾ, ਸਾਰਾ ਜਹਾਨ ਵੇਖਦੇ ਆ, ਕੰਨ ਲਾ ਤੇ ਕੈਸਾ ਸਿਸਟਮ ਫਿੱਟ ਕਰਤਾ, ਦੁਨੀਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਕੈਸੀ ਰਸਨਾ ਲਾਤੀ, ਬੋਲਦੇ ਹਾਂ ਸਵਾਦ ਚੱਖਦੇ ਹਾਂ ਰਸ ਚੱਖਦੇ ਹਾਂ, ਤੁਰੇ ਫਿਰਦੇ ਹਾਂ ਭੱਜੇ ਫਿਰਦੇ ਹਾਂ, ਇਹ ਕਿਹਨੇ ਕੀਤਾ, ਪਰਮਾਤਮਾ ਨੇ, ਵਾਹਿਗੁਰੂ ਨੇ. ਮਹਾਰਾਜ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ, ਉਹਨੂੰ ਚੇਤੇ ਕਰਿਆ ਕਰ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੇਰਾ ਮੂਲ ਕੀ ਸੀ, ਤੂੰ ਕਿੱਥੋਂ ਕਿੱਥੇ ਤੱਕ ਤੈਨੂੰ ਪਹੁੰਚਾਇਆ. ਅੱਗੇ ਕਹਿਣ ਲੱਗੇ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ ਹੈ ਉਹ ਵਾਰਿਆ. ਜਿਹਨੇ ਤੈਨੂੰ ਸਾਜਿਆ, ਕੌਣ ਹੈ ਸਿਰਜਣਹਾਰਾ ਪਰਮਾਤਮਾ, ਜਿਨ ਤੂੰ ਜਿਹਨੇ ਤੈਨੂੰ ਸਵਾਰ ਸਾਜਿਆ ਤੇ ਸਵਾਰਿਆ ਵੀ ਹੈ, ਕਿੰਨਾ ਸੋਹਣਾ ਸਵਾਰਿਆ. ਆ ਹਾਰਡ ਮਾਸ ਨਾੜੀ ਕੋ ਪਿੰਜਰ, ਪਹਿਲਾਂ ਢਾਂਚਾ ਬਣਾਇਆ, ਕਿੰਨੀਆਂ ਹੱਡੀਆਂ ਨਾੜੀਆਂ ਕਿਸ ਤਰ੍ਹਾਂ ਦਾ ਢਾਂਚਾ ਬਣਾਤਾ, ਇਹਦੇ ਉੱਪਰ ਕਿੰਨੀ ਸੋਹਣੀ ਸਕਿਨ ਲਾਤੀ, ਪੋਚਾ ਮਾਰਤਾ, ਕਿੰਨਾ ਸੌਫਟ ਆ ਸਾਰਾ ਕੁਝ, ਸ਼ਿੰਗਾਰਤਾ, ਕਿੰਨਾ ਕੁਝ ਕੀਤਾ. ਕਹਿਣ ਲੱਗੇ ਗਰਭ ਅਗਨ ਮੈਂ ਜਿਨ ਹੈ ਉਬਾਰਿਆ, ਪਹਿਲਾਂ ਤਾਂ ਗੱਲ ਮੂਲ ਤੋਂ, ਤੇਰਾ ਮੂਲ ਕੀ ਹੈ, ਇੱਕ ਬੂੰਦ, ਉਸ ਤੋਂ ਤੈਨੂੰ ਕਿਵੇਂ ਸਿਰਜਿਆ. ਗੰਢੇਂਦੇ ਆ 6 ਮਾਹ, ਕਿੰਨਾ ਟਾਈਮ ਲੱਗਿਆ ਮਾਤਾ ਦੇ ਗਰਭ ਦੇ ਵਿੱਚ, ਮਾਤਾ ਦੇ ਗਰਭ ਦੇ ਵਿੱਚ. ਚਲੋ ਅਸੀਂ ਸਾਰੇ ਹੀ ਇਸੇ ਤਰੀਕੇ ਦੇ ਨਾਲ ਜਨਮ ਲਿਆ, ਇਹਨੂੰ ਪਵਿੱਤਰਤਾ ਦੀ ਨਜ਼ਰਾਂ ਨਾਲ ਹੀ ਵੇਖਣਾ, ਕਿਵੇਂ ਪਰਮਾਤਮਾ ਨੇ ਉੱਥੇ ਤੈਨੂੰ ਸਿਰਜਿਆ, ਕਿੰਨਾ ਵਕਤ ਲੱਗਿਆ. 6 ਮਹੀਨੇ ਗੁਰਬਾਣੀ ਦੇ ਮੁਤਾਬਕ ਗੰਢੇਂਦੇ ਆ 6 ਮਾਹ, ਫਿਰ ਅੱਗੇ ਜਾ ਕੇ ਤੈਨੂੰ ਸਵਾਰਤਾ, ਫਿਰ ਮਾਤਾ ਦੇ ਗਰਭ ਅਗਨ ਮੈਂ ਮਾਤਾ ਦੀ ਪੇਟ ਦੀ ਜਠਰ ਅਗਨ ਦੇ ਵਿੱਚ ਤੈਨੂੰ ਉਹਨੇ ਕਿਵੇਂ ਬਚਾਈ ਰੱਖਿਆ. ਅੱਗ ਤੇ ਸਾਰਾ ਕੁਛ ਸਾੜ ਰਹੀ ਹੈ, ਪੇਟ ਦੇ ਵਿੱਚ ਜਿਹੜਾ ਭੋਜਨ ਗਿਆ ਉਹਨੂੰ ਸਾੜ ਦਿੱਤਾ ਜਾਂਦਾ, ਜਿਹੜਾ ਪੇਟ ਦੇ ਵਿੱਚ ਜੋ ਚੀਜ਼ ਗਈ ਹੈ ਉਹਨੂੰ ਸਾਡੀ ਪੇਟ ਦੀ ਜਿਹੜੀ ਜਠਰ ਅਗਨੀ ਹੈ ਉਹ ਕਹਿਣ ਤੋਂ ਭਾਵ ਸਾੜਦੀ ਹੈ.
ਪਰ ਕਿਵੇਂ ਜੀਵ ਦੀ ਰੱਖਿਆ ਕੀਤੀ? ਮਹਾਰਾਜ ਤਾਂ ਬਾਣੀ 'ਚ ਆਖਿਆ, ਪਸੰਦੋ ਕੋਥੜੇ ਥਾਏ ਨਾਨਕ ਸੋ ਧਣੀ ਕਿਉਂ ਵਿਸਾਰੇ, ਉੱਧਰ ਹੈ ਜਿਸਦਾ ਨਾ ਹੈ। ਉੱਥੇ ਤੇਰੀ ਪਰਮਾਤਮਾ ਨੇ ਕਿਵੇਂ ਰੱਖਿਆ ਕੀਤੀ, ਕਿਵੇਂ ਤੈਨੂੰ ਰਿਜ਼ਕ ਪਹੁੰਚਾਇਆ ਉੱਥੇ, ਕਿਵੇਂ ਤੈਨੂੰ ਭੋਜਨ ਪਹੁੰਚਾਇਆ ਉੱਥੇ। ਇਸ ਕਰਕੇ ਇੱਥੇ ਗਰਭ ਅਗਨਮੈ ਜਿਨਹੈ ਉਬਾਰਿਆ। ਕਹਿਣ ਲੱਗੇ, ਵਾਰ ਵਿਵਸਥਾ ਤੁਝ ਹੈ ਪਿਆਰਾ, ਦੂਧ ਭਰ ਜੋਬਨ ਭੋਜਨ ਸੁਖ ਸੂਦ। ਫਿਰ ਬਚਪਨ ਦੀ ਅਵਸਥਾ ਵਿੱਚ ਤੇਰਾ ਜਨਮ ਹੋ ਗਿਆ, ਮਾਤਾ ਦੇ ਗਰਭ ਦੇ ਵਿੱਚੋਂ, ਮਾਤਾ ਦੇ ਪੇਟ ਦੇ ਵਿੱਚੋਂ ਜਦੋਂ ਤੇਰਾ ਕਹਿਣ ਤੋਂ ਭਾਵ ਜਨਮ ਹੋ ਗਿਆ। ਬਾਅਦ ਵਿੱਚ ਫਿਰ ਕੀ ਹੈ, ਕਹਿੰਦੇ ਬਚਪਨ ਦੀ ਅਵਸਥਾ ਦੇ ਵਿੱਚ ਤੇਰੇ ਲਈ ਦੁੱਧ ਦਾ ਪ੍ਰਬੰਧ ਕੀਤਾ, ਦੰਦ ਵੀ ਨਹੀਂ ਸੀ, ਕੁਝ ਖਾਣਾ ਨਹੀਂ ਸੀ ਆਉਂਦਾ, ਪੀਣਾ ਨਹੀਂ ਸੀ ਆਉਂਦਾ। ਤੇਰਾ ਜਨਮ ਬਾਅਦ ਵਿੱਚ ਪਹਿਲਾਂ ਤੇਰੇ ਦੁੱਧ ਦਾ ਪ੍ਰਬੰਧ ਕਰ ਦਿੱਤਾ, ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇ ਫਿਰ ਜੰਤ ਉਪਾਹਾ। ਇਹ ਨਹੀਂ ਵੀ ਪਹਿਲਾਂ ਜੀਵ ਆ ਗਿਆ, ਦੁੱਧ ਦਾ ਪ੍ਰਬੰਧ ਬਾਅਦ ਵਿੱਚ ਕੀਤਾ। ਇਹਨੂੰ ਬਿਲਕੁਲ ਪਾਵਨ ਨਜ਼ਰਾਂ ਨਾਲ ਵੇਖਣਾ। ਅਸੀਂ ਜਿੰਨੇ ਵੀ ਸੰਸਾਰ ਵਿੱਚ ਆਏ ਹਾਂ, ਕਿਉਂਕਿ ਮਹਾਰਾਜ ਨੇ ਬਾਣੀ 'ਚ ਵੀ ਆਖਿਆ ਸੀ ਨਾ ਵੀ ਪਹਿਲੇ ਪਿਆਰ ਲੱਗਾ ਥਣ ਦੁੱਧ। ਜਦੋਂ ਬੱਚਾ ਜਨਮ ਲੈਂਦਾ, ਬੱਚੇ ਦਾ ਵਰਥ ਹੁੰਦਾ, ਉਹ ਭਾਵੇਂ ਕਿਸੇ ਧਰਤੀ 'ਤੇ ਹੋਵੇ, ਕਿਸੇ ਕੌਮ ਦਾ ਬੱਚਾ ਹੋਵੇ, ਗਰੀਬ ਦਾ, ਅਮੀਰ ਦਾ, ਜੋ ਵੀ ਹੈ ਬੱਚਾ, ਬੱਚਾ ਜਨਮ ਲੈਣ ਸਾਰ ਉਹਨੂੰ ਮਾਂ ਦਾ ਦੁੱਧ ਮਿਲਦਾ। ਮਾਂ ਦੇ ਦੁੱਧ ਨਾਲ ਉਹਦਾ ਪਹਿਲਾ ਪਿਆਰ ਬਣਦਾ, ਮਾਂ ਦੇ ਅਸਥਨਾਂ ਦੇ ਨਾਲ ਪਹਿਲੇ ਪਿਆਰ ਲੱਗਾ ਥਣ ਦੁੱਧ। ਉਹਦੀ ਲੋੜ ਹੈ, ਉਹਦੀ ਖੁਰਾਕ ਹੈ, ਉਹਦਾ ਭੋਜਨ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਕਦੇ ਚੇਤੇ ਕੀਤਾ ਉਸ ਪਰਮਾਤਮਾ ਨੂੰ, ਨਿਰਗੁਣੀ ਆ ਰਹੇ ਆਨੇ ਆ, ਸੋ ਪ੍ਰਭ ਸਦਾ ਸੰਭਾਲ, ਜਿਹਨੇ ਤੈਨੂੰ ਪੈਦਾ ਕੀਤਾ, ਤੈਨੂੰ ਪੈਦਾ ਕਰਦਿਆਂ ਸਾਰ ਤੇਰੇ ਲਈ ਉਹਨੇ ਦੁੱਧ ਦਾ ਪ੍ਰਬੰਧ ਕਰਤਾ, ਮਾਂ ਦੀ ਛਾਤੀ ਦੇ ਵਿੱਚ ਦੁੱਧ ਪੈਦਾ ਕਰਤਾ, ਤੇ ਨਾਲ ਦੀ ਨਾਲ ਦੁੱਧ ਤੈਨੂੰ ਮਿਲਿਆ। ਬਾਰ ਵਿਵਸਥਾ ਤੁਝ ਹੈ ਪਿਆਰਾ ਦੂਧ। ਫਿਰ ਜਿਵੇਂ ਜਿਵੇਂ ਵੱਡਾ ਹੋਇਆ, ਭਰ ਜੋਬਨ ਭੋਜਨ ਸੁੱਖ ਸੂਦ, ਫਿਰ ਵੱਡਾ ਹੋ ਗਿਆ, ਫਿਰ ਜਵਾਨੀ 'ਚ ਆ ਗਿਆ, ਜਵਾਨੀ 'ਚ ਜਿੰਨੇ ਤਰ੍ਹਾਂ ਦੇ ਭੋਜਨ ਸੀ ਉਹ ਤੈਨੂੰ ਮਿਲੇ, ਸੁੱਖ ਮਿਲੇ, ਸਹੂਲਤਾਂ ਮਿਲੀਆਂ, ਕਿੰਨਾ ਕੁਝ ਤੈਨੂੰ ਪਰਮਾਤਮਾ ਨੇ ਦਿੱਤਾ। ਇੱਕ ਦੇ ਚੇਤੇ ਕੀਤਾ ਪਰਮਾਤਮਾ। ਕਈ ਵਾਰੀ ਬੰਦਾ ਐਵੇਂ ਰੋਂਦਾ ਰਹਿੰਦਾ, ਮੈਨੂੰ ਕੁਝ ਨਹੀਂ ਦਿੱਤਾ, ਮੈਨੂੰ ਪਰਮਾਤਮਾ ਨੇ ਆ ਨਹੀਂ। ਤੁਸੀਂ ਬਹੁਤ ਸਾਰੇ ਲੋਕ ਦੇਖੇ ਹੋਣਗੇ, ਕੁਝ ਲੋਕ ਐਸੇ ਨੇ ਜਿਹੜੇ ਸ਼ੁਕਰਾਨਾ ਨਹੀਂ ਕਰਦੇ, ਉਹਨਾਂ ਦਾ ਰੋਸਾ ਹੁੰਦਾ, ਉਹਨਾਂ ਦਾ ਇਤਰਾਜ਼ ਹੁੰਦਾ ਵੀ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਪਰਮਾਤਮਾ ਨੇ ਸਭ ਤੋਂ ਕੀਮਤੀ ਜੀਵਨ ਦਿੱਤਾ, ਪਿੱਛੇ ਕੀ ਰਹਿ ਗਿਆ? ਅਮੋਲਕ ਜੀਵਨ ਦੇਤਾ, ਹੀਰੇ ਵਰਗਾ ਜੀਵਨ ਦੇਤਾ, ਦੁਰਲੱਭ ਜੀਵਨ ਦੇਤਾ, 84 ਲੱਖ ਜੂਨਾਂ ਤੋਂ ਉੱਤਮ ਦੇਹੀ ਮਨੁੱਖਾ ਦੇਹੀ ਦੇਤੀ, ਪਿੱਛੇ ਕੀ ਰਹਿ ਗਿਆ? ਫਿਰ ਉਹਨੇ ਜਨਮ ਦੇ ਕੇ ਦੁੱਧ ਦਾ ਪ੍ਰਬੰਧ ਕੀਤਾ, ਮਾਤਾ ਪਿਤਾ ਦਿੱਤੇ ਸਾਨੂੰ, ਸਾਨੂੰ ਮਾਂ ਦਿੱਤੀ ਪਰਮਾਤਮਾ ਨੇ, ਉਹਦੀ ਜ਼ਿੰਮੇਵਾਰੀ ਲਾਈ ਮਾਂ ਦੀ, ਬੱਚੇ ਦੀ ਸੰਭਾਲ ਕਰਨੀ। ਪਰਮਾਤਮਾ ਨੇ ਮਾਂ ਨੂੰ ਜ਼ਿੰਮੇਵਾਰੀ ਦਿੱਤੀ, ਇੱਕ ਮਾਂ ਜ਼ਿੰਮੇਵਾਰੀ ਨਿਭਾ ਸਕਦੀ ਸੀ ਤਾਂ ਦਿੱਤੀ। ਸਭ ਤੋਂ ਸੁੰਦਰ ਸਿਰਜਣਾ ਮਨੁੱਖ ਪਰਮਾਤਮਾ ਦੀ, ਪਰਮਾਤਮਾ ਨੇ ਆਪਣੀ ਸੁੰਦਰ ਸਿਰਜਣਾ ਦੀ ਜ਼ਿੰਮੇਵਾਰੀ ਇੱਕ ਮਾਂ ਨੂੰ ਦਿੱਤੀ, ਕਿਉਂਕਿ ਪਰਮਾਤਮਾ ਨੂੰ ਪਤਾ ਸੀ ਵੀ ਮਾਂ ਆਪਣਾ ਸਭ ਕੁਝ ਕੁਰਬਾਨ ਵੀ ਕਰ ਸਕਦੀ ਆਪਣੀ ਔਲਾਦ ਲਈ, ਆਪਣੀ ਜਵਾਨੀ, ਆਪਣਾ ਹੁਸ਼ਨ, ਆਪਣੀ ਸੁੰਦਰਤਾ, ਸਭ ਕੁਝ ਦਾਤੇ ਲਾ ਸਕਦੀ, ਆਪਣਾ ਖੂਨ ਦੁੱਧ ਰੂਪ ਦੇ ਵਿੱਚ ਵੀ ਆਪਣੇ ਬੱਚੇ ਨੂੰ ਪਿਆ ਸਕਦੀ, ਔਰ ਮਾਵਾਂ ਨੇ ਪਿਆਇਆ। ਪਰਵਾਹ ਕਰਦੀਆਂ ਨੇ ਕਿਤੇ, ਜਦੋਂ ਬੱਚਿਆਂ ਨੂੰ ਦੁੱਧ ਪਿਲਾਉਣਾ, ਬੱਚਿਆਂ ਨੂੰ ਸੰਭਾਲਣਾ, ਕਿੰਨਾ ਕੁਝ ਕਰਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ, ਇਹ ਵੀ ਉਸ ਪਰਮਾਤਮਾ ਨੇ ਤੈਨੂੰ ਦਿੱਤਾ, ਤੈਨੂੰ ਮਾਂ ਦਿੱਤੀ, ਤੈਨੂੰ ਪਿਤਾ ਦਿੱਤਾ, ਤੈਨੂੰ ਇੰਨਾ ਕੁਝ ਦਿੱਤਾ। ਪਰ ਜੋਬਨ ਭੋਜਨ ਸੁੱਖ ਸੂਦ, ਜਿਵੇਂ ਜਿਵੇਂ ਫਿਰ ਤੂੰ ਜਵਾਨੀ 'ਚ ਗਿਆ, ਤੇਰੇ ਭੋਜਨ ਪ੍ਰਸਾਦ ਸਾਰਾ ਕੁਝ, ਬਿਰਧ ਭਾਇਆ ਉੱਪਰ ਸਾਕ ਸੈਨ, ਜਿਵੇਂ ਜਿਵੇਂ ਉਮਰ ਦਾ ਪੜਾਅ ਆਉਂਦਾ ਰਿਹਾ, ਫਿਰ ਤੂੰ ਵੱਡਾ ਹੋ ਗਿਆ, ਬਜ਼ੁਰਗੀ ਵਾਲੇ ਪਾਸੇ ਆ ਗਿਆ, ਫਿਰ ਉਦੋਂ ਵੀ ਦੇਖ ਉੱਪਰ ਤੇਰੇ ਸਾਕ ਰਿਸ਼ਤੇਦਾਰ ਬਣ ਗਏ, ਸੰਬੰਧੀ ਬਣ ਗਏ, ਔਲਾਦ ਬੱਚੇ, ਉਹਨਾਂ ਨੇ ਤੈਨੂੰ ਸਾਂਭਣਾ, ਫਿਰ ਉਹਨਾਂ ਨੇ ਤੇਰੀ ਸੰਭਾਲ ਕਰਨੀ। ਇਹ ਕਿੱਡੀ ਵੱਡੀ ਗੱਲ ਹੈ, ਇਹ ਵੀ ਪਰਮਾਤਮਾ ਨੇ ਦਿੱਤਾ ਨਾ, ਜਿਹੜੀ ਸਾਨੂੰ ਔਲਾਦ ਦਿੱਤੀ ਹੈ ਸਾਡੀ ਸੰਭਾਲ ਵਾਸਤੇ, ਕਿਉਂਕਿ ਬਜ਼ੁਰਗਾਂ ਨੂੰ ਔਲਾਦ ਨੇ ਸੰਭਾਲਣਾ ਹੁੰਦਾ, ਵੱਖਰੀ ਗੱਲ ਹੈ ਵੀ ਹੁਣ ਥੋੜ੍ਹਾ ਜਿਹਾ ਖੇਡ ਉਥਲ ਪੁਥਲ ਹੋ ਰਹੀ ਹੈ, ਹੁਣ ਸਾਰਾ ਢਾਂਚਾ ਵਿਗੜ ਰਿਹਾ, ਅਸੀਂ ਬਾਣੀ ਤੋਂ ਕੋਹਾਂ ਦੂਰ ਜਾ ਰਹੇ ਹਾਂ, ਸਿਸਟਮ ਕੁਝ ਦੁਖਦਾਈ ਨਜ਼ਰ ਆ ਰਿਹਾ ਹੈ, ਵੀ ਜਿਵੇਂ ਬਿਰਧ ਆਸ਼ਰਮ ਹੋ ਗਏ ਜਾਂ ਕਈ ਕੁਝ ਹੋਰ, ਪਰ ਪਰਿਵਾਰ ਨੇ, ਬੱਚਿਆਂ ਨੇ, ਧੀਆਂ ਨੇ, ਪੁੱਤਰਾਂ ਨੇ, ਪੋਤਰਿਆਂ ਨੇ ਸੰਭਾਲਣਾ ਸੀ, ਉਹ ਪਰਮਾਤਮਾ ਨੇ ਤੈਨੂੰ ਦਿੱਤੇ ਨਾ।
ਬਿਰਦ ਪਾਇਆ, ਜਦੋਂ ਬੁੱਢਾ ਹੋ ਗਿਆ ਉਦੋਂ ਬਿਰਦ ਪਾਇਆ, ਉੱਪਰ ਸਾਕ ਸੈਨ, ਕਹਿਣ ਲੱਗੇ ਮੁੱਖ ਅਪਿਆਓ ਬੈਠ ਕੋ ਦੈਨ, ਜਦੋਂ ਤੂੰ ਬੈਠ ਗਿਆ ਬਿਲਕੁਲ, ਫਿਰ ਉਦੋਂ ਕੀ ਹੈ ਤੇਰੇ ਮੂੰਹ ਦੇ ਵਿੱਚ ਉਹਨਾਂ ਨੇ ਪਾਣੀ ਤੱਕ ਪਾਇਆ। ਨਿਰਗੁਣਿਆਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਉਹਨੂੰ ਸੰਭਾਲ, ਉਹਨੂੰ ਯਾਦ ਕਰ, ਜਿਨ ਕੀ ਆ ਤੇ ਚੀਤ ਰੱਖ, ਕਿਉਂਕਿ ਮੁੜ ਮੁੜ ਕੇ ਜਿਹੜਾ ਸਲੋਕ ਹੈ ਇਹ ਧਿਆਨ ਵਿੱਚ ਆਉਣਾ, ਇਹ ਮੁੜ ਮੁੜ ਕੇ ਸਲੋਕ ਦੀ ਗੱਲ ਆਏਗੀ। ਜੋ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਸਲੋਕ ਦੇ ਵਿੱਚ ਫੁਰਮਾਨ ਕੀਤਾ, ਬਚਨ ਕੀਤੇ ਨੇ ਪਿਆਰਿਓ, ਮੈਂ ਪਹਿਲੇ ਹੀ ਅਰਜ ਕੀਤੀ ਹੈ ਵੀ ਬਾਕੀ ਦਾ ਸਾਰਾ ਜਿਹੜਾ ਅਸ਼ਟਪਦੀ ਹੈ ਉਹਦੇ ਵਿੱਚ ਇਹੀ ਹੈ। ਕਿੰਨੇ ਬਜ਼ੁਰਗ ਨੇ ਜਿਨ੍ਹਾਂ ਦੇ ਮੂੰਹਾਂ 'ਚ ਪਾਣੀ ਪਾਇਆ ਜਾਂਦਾ, ਨੋਹਾਂ ਪਾਣੀ ਪਾਉਂਦੀਆਂ ਨੇ, ਪੁੱਤਰ ਪਾਣੀ ਪਾਉਂਦੇ ਨੇ, ਵੱਖਰੀ ਗੱਲ ਹੈ ਵੀ ਚਲੋ ਕਿਸੇ ਨੂੰ ਸੰਸਕਾਰ ਨਹੀਂ ਮਿਲੇ, ਕਿਸੇ ਨੂੰ ਤਹਿਜ਼ੀਬ ਨਹੀਂ ਹੈ, ਕਿਸੇ ਨੇ ਆਪਣੇ ਬਜ਼ੁਰਗਾਂ ਦੀ ਸੰਭਾਲ ਨਹੀਂ ਕੀਤੀ, ਉਹ ਵੱਖਰੀ ਦੁਖਦਾਈ ਗੱਲ ਹੈ। ਪਰ ਆਮ ਤੌਰ 'ਤੇ ਸਿਆਣੇ ਬੱਚੇ, ਸਿਆਣੀ ਔਲਾਦ, ਸਿਆਣੀਆਂ ਨੋਹਾਂ ਆਪਣੇ ਬਜ਼ੁਰਗਾਂ ਨੂੰ, ਆਪਣੇ ਮਾਤਾ ਪਿਤਾ ਨੂੰ, ਆਪਣੇ ਸੱਸ ਸਹੁਰਿਆਂ ਨੂੰ, ਆਪਣੇ ਵੱਡਿਆਂ ਦੇ, ਉਹਨਾਂ ਦੀ ਸੰਭਾਲ ਕਰਦੀ, ਉਹਨਾਂ ਨੂੰ ਫਰਜ਼ ਵੀ ਬਣਦਾ। ਜਿਨ੍ਹਾਂ ਖਾਤਰ ਮਾਤਾ ਪਿਤਾ ਆਪਣਾ ਸਭ ਕੁਝ ਦਾਤੇ ਲਾ ਦਿੰਦੇ ਨੇ, ਆਪਣਾ ਸਭ ਕੁਝ ਆਪਣੀ ਔਲਾਦ ਤੋਂ ਕੁਰਬਾਨ ਕਰਦੇ ਨੇ, ਜਦੋਂ ਵਕਤ ਆਉਂਦਾ ਔਲਾਦ ਨੂੰ ਵੀ ਚਾਹੀਦਾ। ਪਰ ਇੱਥੇ ਮਹਾਰਾਜ ਕਹਿੰਦੇ ਮੁੱਖ ਅਪਿਆਓ ਬੈਠ ਕੋ ਦੈਨ, ਤੇਰੇ ਮੂੰਹ ਦੇ ਵਿੱਚ ਉਹਨਾਂ ਨੇ ਸਭ ਕੁਝ ਦਿੱਤਾ, ਪਾਇਆ ਪਾਣੀ ਤੱਕ, ਪਾਇਆ ਭੋਜਨ ਤੱਕ, ਪਾਇਆ ਦਵਾਈਆਂ ਤੱਕ ਪਾਈਆਂ, ਇਹ ਸਾਰਾ ਕੁਝ ਪਰਮਾਤਮਾ ਪਰਮੇਸ਼ਰ ਦੀ ਦੇਣ ਹੈ।

ਪਰ ਇਹ ਨਿਰਗੁਣ, ਇਹ ਨਿਰਗੁਣਿਆਰਾ ਜੀਵ, ਇਹ ਬੇਸਮਝ ਜੀਵ, ਇਹ ਅਗਿਆਨੀ ਜੀਵ, ਇਹ ਚੀਜ਼ਾਂ ਨਹੀਂ ਜਾਣਦਾ, ਗੁਣ ਕਸ਼ੂ ਨਾ ਬੁੱਝੈ, ਇਹ ਬੁੱਝਦਾ ਹੀ ਨਹੀਂ ਹੈ, ਇਸ ਪਾਸੇ ਧਿਆਨ ਹੀ ਨਹੀਂ ਦਿੰਦਾ, ਗੌਰ ਹੀ ਨਹੀਂ ਕਰਦਾ। ਬਖਸ਼ ਲਿਹੋ ਤਾਂ ਨਾਨਕ ਸੀਜੈ। ਔਰ ਮਹਾਰਾਜ ਸੱਚੇ ਪਾਤਸ਼ਾਹ ਨਾਨਕ ਨਾਮ ਦੀ ਵਰਤੋਂ ਕਰਦਿਆਂ ਕਹਿ ਰਹੇ ਨੇ ਉਹ ਬਖਸ਼ ਲਵੇ। ਦੇਖੋ ਬਿਲਕੁਲ ਇਹ ਗੱਲ ਕਲੀਅਰ ਹੋ ਗਈ ਜੋ ਸਲੋਕ ਦੀਆਂ ਸਲੋਕ ਦੇ ਵਿੱਚ ਮਹਾਰਾਜ ਨੇ ਬਚਨ ਕੀਤੇ। ਇੱਥੇ ਹੀ ਵਸ ਨਹੀਂ, ਸਾਰੀ ਅਸ਼ਟਪਦੀ ਦੇ ਵਿੱਚ ਐਸਾ ਇਸ਼ਾਰਾ। ਆਪਾਂ ਇੱਕ ਬੰਦ ਹੋਰ ਸਾਂਝਾ ਕਰ ਲੈਂਦੇ ਹਾਂ। ਕਹਿਣ ਲੱਗੇ, ਜਿਹੇ ਪ੍ਰਸਾਦ ਧਰ ਉੱਪਰ ਸੁੱਖ ਵਸ ਹੈ, ਜਿਹਦੀ ਕਿਰਪਾ ਦੇ ਨਾਲ ਧਰਤੀ ਦੇ ਉੱਪਰ ਤੂੰ ਸੁਖੀ ਵਸਦਾ, ਉਹਨੂੰ ਚੇਤੇ ਕਰਿਆ ਕਰ। ਧਰਤੀ ਤੇ ਕਿੰਨੇ ਜੀਵ ਨੇ, ਕਿੰਨੇ ਜੀਵ ਨੇ ਧਰਤੀ ਦੇ ਉੱਪਰ, ਪਸ਼ੂ ਪੰਛੀ ਇਤਿਆਦਕ। ਪਰ ਜਿਹੜੀਆਂ ਮੌਜਾਂ ਤੈਨੂੰ ਨੇ, ਜਿਹੜੇ ਨਜ਼ਾਰੇ ਤੈਨੂੰ ਨੇ, ਜਿਹੜਾ ਤੇਰਾ ਘਰ ਬਾਰ ਹੈ, ਪਸ਼ੂਆਂ ਦੇ ਤਾਂ ਘਰ ਹੈਗੇ ਨੇ, ਜਿਹੜੇ ਰਿਸ਼ਤੇ ਨਾਤੇ ਤੇਰੇ ਨੇ ਪਸ਼ੂਆਂ ਦੇ ਰਿਸ਼ਤੇ ਨਾਤੇ ਹੈਗੇ ਨੇ, ਜਿਹੜਾ ਕੁਝ ਤੈਨੂੰ ਖਾਣ ਨੂੰ ਪੀਣ ਨੂੰ ਪਹਿਨਣ ਨੂੰ ਮਿਲਦਾ, ਪਸ਼ੂਆਂ ਪੰਛੀਆਂ ਨੂੰ ਮਿਲਦਾ, ਜਿਹੜੀ ਆਜ਼ਾਦੀ ਤੈਨੂੰ ਹੈ ਉਹ ਪਸ਼ੂਆਂ ਨੂੰ ਹੈ, ਪੰਛੀਆਂ ਨੂੰ ਹੈ, ਜਿਹੜੀ ਮਿੱਟੀ ਉਹਨਾਂ ਨੂੰ ਢੋਣੀ ਪੈਂਦੀ ਹੈ ਉਹਦੇ ਤਾਂ ਤੂੰ ਬਚਿਆ। ਸੋ ਇਸ ਕਰਕੇ ਕਹਿਣ ਲੱਗੇ, ਜਿਹਦੀ ਕਿਰਪਾ ਦੇ ਨਾਲ ਧਰਤੀ ਦੇ ਉੱਪਰ ਤੂੰ ਸੁਖੀ ਵਸਦਾ, ਧਰਤੀ ਦੇ ਉੱਪਰ ਮਨੁੱਖ ਰਾਜਾ ਹੈ, ਪਸ਼ੂ ਪੰਛੀ ਦੇ ਗੁਲਾਮ ਨੇ, ਪਸ਼ੂ ਪੰਛੀ ਦੇ ਅਧੀਨ ਨੇ, 84 ਲੱਖ ਜੀ ਉਹਨਾਂ ਦਾ ਸ੍ਰੇਸ਼ਟ ਹੈ। ਔਰ ਮਨੁੱਖ ਨੂੰ ਵੱਖਰੀ ਗੱਲ ਹੈ ਵੀ ਇਹ ਗੁਲਾਮੀ ਆਪ ਹੀ ਛੇੜ ਲੈਂਦਾ, ਇਹਨੂੰ ਨਹੀਂ ਪਤਾ, ਪਰ ਧਰਤੀ ਦਾ ਸਰਦਾਰ ਹੈ ਮਨੁੱਖ, ਧਰਤੀ ਤੇ ਧਰਤੀ ਦਾ ਰਾਜਾ ਮਨੁੱਖ, ਜਿਹਨੂੰ ਰਹਿਣਾ ਜੇ ਤਾਂ ਇਹ ਕਿਹਦੀ ਕਿਰਪਾ ਨਾਲ ਹੈ, ਪਰਮਾਤਮਾ ਦੀ ਕਿਰਪਾ ਨਾਲ। ਇਸ ਕਰਕੇ ਜਿਹਦੀ ਕਿਰਪਾ ਨਾਲ, ਜਿਹੇ ਪ੍ਰਸਾਦ ਧਰ ਉੱਪਰ ਸੁੱਖ ਵਸ ਹੈ, ਸੁੱਤ ਭਰਾਤ ਮੀਤ ਬਨਤਾ ਸੰਗ ਹਸੈ। ਲੋ ਗੁਰਮੁਖੋ, ਮਹਾਰਾਜ ਕਹਿੰਦੇ ਤੇਰਾ ਪੁੱਤਰ ਨੇ, ਤੇਰਾ ਭਰਾ, ਤੇਰੇ ਮਿੱਤਰ ਨੇ, ਬਨਤਾ ਮੀਨਜ ਤੇਰੀ ਵਾਈਫ, ਤੇਰੀ ਪਤਨੀ ਹੈ, ਉਹਨਾਂ ਨਾਲ ਤੂੰ ਹੱਸਦਾ, ਖੇਡਦਾ, ਮੌਜਾਂ ਕਰਦਾ, ਪੁੱਤਰਾਂ ਨਾਲ ਰੋਜ਼ ਘਰ ਦੇ ਵਿੱਚ ਹੱਸਦਾ ਰਹਿਣਾ, ਭਰਾਵਾਂ ਨਾਲ ਸਾਂਝ ਹੈ ਤੇਰੀ, ਪਤਨੀ ਤੋਂ ਬਿਨਾਂ ਨਹੀਂ ਸਾਰ ਸਕਦਾ। ਕਿੰਨਾ ਰਿਸ਼ਤੇ ਨੇ, ਪਸ਼ੂ ਪੰਛੀਆਂ 'ਚ ਹੈਗੇ ਨੇ ਇਹ, ਕੁੱਤੇ ਬਿੱਲੀਆਂ ਦੇ ਕਿਹੜੇ ਭੈਣ ਭਰਾ ਹੁੰਦੇ ਨੇ, ਖਿਮਾ ਕਰਨਾ ਮੈਨੂੰ। ਇਸ ਕਰਕੇ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਇਹ ਤੇਰੇ ਰਿਸ਼ਤੇ ਨੇ, ਇਹ ਨਾਤੇ ਨੇ, ਇਹ ਸੰਬੰਧ ਨੇ, ਭਾਈ ਨੇ, ਭਰਾ ਮਿੱਤਰ ਨੇ, ਪਤਨੀ ਹੈ, ਦੋਸਤ ਨੇ, ਸਾਰਾ ਕੁਝ ਉਹਨਾਂ ਨਾਲ ਹੱਸਦਾ, ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਿਆ ਕਰ ਔਰ ਸ਼ੁਕਰ ਕਰਿਆ ਕਰ ਉਹਦਾ। ਜਿਨ੍ਹਾਂ ਕੋਲੇ ਨਹੀਂ ਉਹਨਾਂ ਨੂੰ ਪਤਾ। ਕਹਿਣ ਲੱਗੇ, ਜਿਹੇ ਪ੍ਰਸਾਦ ਪੀ ਵਹਿ ਸੀਤਲ ਜਲਾ, ਜਿਹਦੀ ਕਿਰਪਾ ਦੇ ਨਾਲ ਤੈਨੂੰ ਸੀਤਲ ਠੰਡਾ ਪਾਣੀ ਪੀਣ ਨੂੰ ਮਿਲ ਰਿਹਾ, ਸਾਫ਼ ਪਾਣੀ ਪੀਣ ਨੂੰ ਮਿਲ ਰਿਹਾ, ਸੁਖਦਾਈ ਪਾਵਨ ਪਾਵਕ ਅਮੁੱਲਾ, ਇੱਥੇ ਪਾਵਨ ਹਵਾ ਮਿਲ ਰਹੀ ਹੈ ਤੈਨੂੰ, ਸੁੱਖ ਦੇਣ ਵਾਲੀ, ਜਿਹਦੇ ਨਾਲ ਤੇਰਾ ਜੀਵਨ ਚੱਲਦਾ, ਅਮੋਲਕ ਅੱਗ ਜਿਹਦੇ ਨਾਲ ਤੇਰੇ ਬਹੁਤ ਸਾਰੇ ਕੰਮ ਸੌਰਦੇ ਨੇ, ਅੱਗ ਤੋਂ ਬਿਨਾਂ ਵੀ ਨਹੀਂ ਸਰਦਾ, ਭੋਜਨ ਪਕਾਉਣਾ ਹੈ, ਬਹੁਤ ਕੁਝ ਕਰਨਾ ਹੈ, ਔਰ ਹਵਾ ਤੋਂ ਬਿਨਾਂ ਤੇ ਗੁਜ਼ਾਰੇ ਹੀ ਨਹੀਂ ਹੈ, ਹਵਾ ਤੇ ਕਹਿਣ ਤੋਂ ਭਾਵ ਹਵਾ ਨਾਲ ਤਾਂ ਸਾਡੇ ਸਾਹ ਚੱਲਦੇ ਨੇ, ਇਹ ਆਕਸੀਜਨ ਹੈ, ਸਾਹ ਲੈਂਦੇ ਹਾਂ ਆਪਾਂ, ਤੇ ਇਹ ਮਨੁੱਖ ਨੇ ਕ੍ਰੀਏਟ ਕੀਤੀ ਹੈ, ਆਕਸੀਜਨ ਮਨੁੱਖ ਨੇ ਬਣਾਈ ਹੈ, ਪਰਮਾਤਮਾ ਨੇ ਬਣਾਈ ਹੈ, ਆ ਹਵਾ ਚੱਲਦੀ ਹੈ ਤੇ ਸੌਖੇ ਸਾਹ ਆਉਂਦੇ ਨੇ। ਇਸ ਕਰਕੇ ਉਹਨੂੰ ਚੇਤੇ ਕਰਿਆ ਕਰ, ਜਿਹਨੇ ਤੈਨੂੰ ਸਾਹ ਲੈਣ ਦੇ ਲਈ ਤੇਰੀਆਂ ਆ ਗੈਸਾਂ ਦਾ ਵੀ ਪ੍ਰਬੰਧ ਕੀਤਾ। ਆਕਸੀਜਨ ਨਾ ਹੋਵੇ ਤੇ ਮਨੁੱਖ ਦਾ ਜਿਹਨਾਂ ਦੁੱਬਰ ਹੈ। ਇਸ ਕਰਕੇ ਸੁੱਖਦਾਈ ਪਾਵਨ ਪਾਵਕ ਅਮੁੱਲਾ, ਅਮੋਲਕ ਨੇ, ਇਹਦੀ ਕਿੰਨ ਹਵਾ ਜਾਂ ਆਕਸੀਜਨ ਕੋਈ ਇਹਦੀ ਕੀਮਤ ਥੋੜੋ ਹੈ। ਇੱਥੇ ਤੇ ਮੈਨੂੰ ਪਤਾ ਨਹੀਂ, ਜਦੋਂ ਕਰੋਨਾ ਪੀਰੀਅਡ ਆਇਆ ਸੀ ਉਦੋਂ ਪਤਾ ਲੱਗਿਆ ਸੀ ਵੀ ਆਕਸੀਜਨ ਦੀ ਕੀ ਵੈਲਿਊ ਹੈ ਕਰੋਨਾ ਪੀਰੀਅਡ ਦੇ ਵਿੱਚ। ਤੇ ਫਿਰ ਜਦੋਂ ਆਕਸੀਜਨ ਘੱਟ ਗਈ, ਫਿਰ ਕਹਿਣ ਤੋਂ ਭਾਵ ਹਸਪਤਾਲਾਂ ਨੇ ਫਿਰ ਡਬਲ ਡਬਲ ਖਰਚੇ ਲਏ, ਟ੍ਰਿਪਲ ਟ੍ਰਿਪਲ ਖਰਚੇ ਲਏ। ਇਹ ਤਾਂ ਕੁਝ ਗੁਰਦੁਆਰਿਆਂ ਦੇ ਵਿੱਚ ਆਕਸੀਜਨ ਸਿਲੰਡਰ ਆਏ, ਉੱਥੇ ਲੋਕਾਂ ਨੇ ਮਾੜਾ ਮੋਟਾ ਆਸਰਾ ਮਿਲਿਆ, ਨਹੀਂ ਤਾਂ ਕੰਮ ਖਤਮ ਸੀਗਾ, ਸਰਿਆਮ ਮੌਤਾਂ ਹੋ ਰਹੀਆਂ ਸੀ, ਆਕਸੀਜਨ ਨਹੀਂ ਸੀ ਮਿਲ ਰਹੀ, ਸਿਲੰਡਰ ਨਹੀਂ ਸੀ ਮਿਲ ਰਹੇ। ਕਿੱਡੀ ਕੀਮਤੀ ਸ਼ਾਇ ਹੈ, ਫ੍ਰੀ ਲੈ ਰਹੇ ਹਾਂ, ਫ੍ਰੀ ਸਵਾਸ ਲੈ ਰਹੇ ਹਾਂ, ਕਦੇ ਬਿੱਲ ਭਰਨਾ ਪਿਆ? ਕਰੋਨਾ ਦੇ ਵਿੱਚ ਦੋ ਦੋ ਦਿਨਾਂ ਦੇ ਬਿੱਲ, ਪੰਜ ਪੰਜ ਦਿਨਾਂ ਦੇ ਬਿੱਲ ਆਉਂਦੇ ਸੀਗੇ ਫੁੱਟ ਫੁੱਟ ਦੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੁਖਦਾਈ ਪਾਵਨ ਪਾਵਕ ਅਮੁੱਲਾ, ਇਹ ਤੈਨੂੰ ਪਰਮਾਤਮਾ ਨੇ ਦਿੱਤਾ। ਜਿਹੇ ਪ੍ਰਸਾਦ ਭੋਗ ਹੈ ਸਭ ਰਸਾ, ਜਿਹਦੀ ਕਿਰਪਾ ਦੇ ਨਾਲ ਤੂੰ ਤਮਾਮ ਤਰ੍ਹਾਂ ਦੇ ਭੋਜਨਾਂ ਦਾ ਆਨੰਦ ਲੈਂਦਾ, ਰਸਾਂ ਕਸਾਂ ਦਾ ਆਨੰਦ ਲੈਂਦਾ,
ਕਿੰਨੇ ਤਰ੍ਹਾਂ ਦੇ ਭੋਗ ਭੋਗਦੇ ਹਾਂ ਆਪਾਂ, ਕਦੇ ਆਹ ਭੋਗ ਲਿਆ, ਕਦੇ ਉਹ ਭੋਗ ਲਿਆ। ਸਗਲ ਸਮੱਗਰੀ ਸੰਗ ਸਾਥ ਬਸਾ, ਮਹਾਰਾਜ ਇੱਥੇ ਕਹਿੰਦੇ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। ਗੁਰਮੁਖ ਪਿਆਰਿਓ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਤੈਨੂੰ ਉਹਨੇ ਹੱਥ ਦਿੱਤੇ, ਦੀਨੇ ਹਸਤ ਹੱਥ ਦਿੱਤੇ, ਪਾਪ ਦਿੱਤੇ ਜਿਹਦੇ ਨਾਲ ਤੂੰ ਚੱਲਦਾ ਤੁਰਦਾ ਫਿਰਦਾ, ਤੈਨੂੰ ਕਰਨ ਦਿੱਤੇ ਕੰਨ ਦਿੱਤੇ ਨੇ ਜਿਹਦੇ ਨਾਲ ਸੁਣਦਾ, ਨੇਤਰ ਦੇ ਤੇ ਜਿਹਦੇ ਨਾਲ ਵੇਖਦਾ, ਰਸਨਾ ਦੇ ਤੀ ਜਿਹਦੇ ਨਾਲ ਬੋਲਦਾ। ਹੋਰ ਦੱਸ, ਇਸ ਕਰਕੇ ਉਹਨੂੰ ਚੇਤੇ ਕਰਿਆ ਕਰ। ਬਹੁਤੀ ਵਾਰੀ ਆਪਾਂ ਕਹੀ ਜਾਂਦੇ ਦਿੱਤਾ ਨੀ ਜੀ ਕੁਝ, ਦਿੱਤਾ ਨੀ ਕੁਝ, ਰਸਨਾ ਦੇ ਤੀ ਬੋਲ ਸਕਦੇ ਹਾਂ, ਕੰਨ ਦੇ ਤੇ ਸੁਣ ਸਕਦੇ ਹਾਂ। ਇਸ ਕਰਕੇ ਤਿਸ ਹੈ ਤਿਆਗ ਅਬਰ ਸੰਗ ਰਚਨਾ, ਉਹਨੂੰ ਤਿਆਗ ਕੇ, ਉਹਨੂੰ ਛੱਡ ਕੇ, ਉਹਦਾ ਸ਼ੁਕਰਾਨਾ ਛੱਡ ਕੇ ਹੋਰ ਚੀਜ਼ਾਂ ਵਿੱਚ ਫਸਿਆ ਪਿਆ, ਇਹ ਫਿਰ ਜਿਹੜਾ ਬੰਦਾ ਐਸਾ, ਉਹਨੂੰ ਨਿਰਗੁਣੀ ਆਰੀ ਕਿਹਾ ਜਾ ਸਕਦਾ, ਅਣਜਾਣ ਹੀ ਕਿਹਾ ਜਾ ਸਕਦਾ, ਬੇਸਮਝ ਹੀ ਕਿਹਾ ਜਾ ਸਕਦਾ। ਸ਼ੁਕਰਾਨਾ ਕਰਨਾ ਬਣਦਾ। ਇੱਕ ਬੇਨਤੀ ਕਰਕੇ ਮੈਂ ਇੱਕ ਵਾਰ ਸ਼ੇਖ ਸ਼ਾਦੀ ਆਪਣੀ ਨਾ ਕਿਤਾਬ ਦੇ ਵਿੱਚ ਲਿਖਦੇ ਨੇ, ਕਹਿੰਦੇ ਇੱਕ ਵਾਰੀ ਮੇਰੇ ਮਨ 'ਚ ਇਤਰਾਜ਼ ਹੋਇਆ, ਮੈਂ ਕਿਸੇ ਮੰਦਿਰ ਦੇ ਵਿੱਚ ਮੱਥਾ ਟੇਕਣ ਚਲਾ ਗਿਆ। ਚਲੋ ਉਹਨਾਂ ਨੇ ਇੱਕ ਆਪਣੀ ਸਾਖੀ ਲਿਖੀ ਹੈ ਕਿਸੇ ਧਰਮ ਸਥਾਨ 'ਤੇ, ਕਹਿੰਦੇ ਜਦੋਂ ਮੈਂ ਮੱਥਾ ਟੇਕ ਕੇ ਵਾਪਸ ਆਇਆ, ਮੇਰਾ ਜੋੜਾ ਜਿਹੜਾ ਸੀ ਉਹ ਕਿਸੇ ਨੇ ਚੁੱਕ ਲਿਆ, ਮੇਰਾ ਜੋੜਾ ਚੁੱਕ ਲਿਆ, ਅਤੇ ਮੇਰੇ ਮਨ 'ਚ ਬੜਾ ਇਤਰਾਜ਼, ਬੜਾ ਰੋਸਾ, ਵੀ ਵਾਹ ਹੋਏ ਤੇਰੇ ਰੱਬਾ, ਮੈਂ ਤਾਂ ਤੇਰੇ ਕੋਲ ਮੱਥਾ ਟੇਕਣ ਆਇਆ ਸੀ, ਤੂੰ ਤਾਂ ਮੈਨੂੰ ਖਾਲੀ ਕਰਤਾ, ਮੇਰਾ ਜੋੜਾ ਵੀ ਚੋਰੀ ਹੋ ਗਿਆ। ਇਹ ਮਤਲਬ ਮੈਂ ਬਹੁਤ ਇਸ ਤਰ੍ਹਾਂ ਦੇ ਸ਼ਬਦ ਕਹਿ ਰਿਹਾ ਸੀ, ਮੇਰੇ ਮਨ ਦੇ ਵਿੱਚ ਇਤਰਾਜ਼ ਸੀਗਾ। ਇੰਨੇ ਨੂੰ ਕਹਿੰਦਾ ਇੱਕ ਰੀਂਗਦਾ ਹੋਇਆ ਬੰਦਾ ਆਇਆ, ਨਾ ਉਹਦੇ ਪੂਰੀਆਂ ਲੱਤਾਂ ਅਤੇ ਨਾ ਉਹਦੇ ਪੂਰੀਆਂ ਬਾਹਾਂ, ਅਤੇ ਕਹਿਣ ਤੋਂ ਭਾਵ ਲੱਤਾਂ ਅਤੇ ਬਾਹਾਂ ਤੋਂ ਨਕਾਰਾ, ਢਿੱਡ ਦੇ ਸਹਾਰੇ ਰੀਂਗਦਾ ਗਰਮੀ ਦੇ ਦਿਨਾਂ ਦੇ ਵਿੱਚ ਆਇਆ। ਉਹ ਪੌੜੀਆਂ ਚੜ੍ਹ ਰਿਹਾ ਸੀ ਉੱਪਰ ਨੂੰ, ਮੈਂ ਕਹਿੰਦਾ ਉੱਤਰ ਰਿਹਾ ਸੀ ਮੰਦਿਰ 'ਚੋਂ, ਉੱਥੋਂ ਧਰਮ ਸਥਾਨ ਤੋਂ ਮੱਥਾ ਟੇਕ ਕੇ। ਮੇਰੇ ਮਨ 'ਚ ਰੋਸਾ ਸੀ ਵੀ ਕੀ ਫਾਇਦਾ ਮੱਥਾ ਟੇਕਣ ਦਾ, ਕਾਹਦਾ ਰੱਬ ਹੈ, ਮੈਂ ਤਾਂ ਮੱਥਾ ਟੇਕਣ ਗਿਆ ਸੀ, ਮੈਂ ਤਾਂ ਜੋੜਾ ਵੀ ਚੱਕਿਆ ਗਿਆ ਇੰਨੀ ਗੱਲ 'ਤੇ। ਇੰਨੇ ਨੂੰ ਉਹ ਰੀਂਗਦਾ ਹੋਇਆ ਬੰਦਾ ਗਰਮੀ ਦੇ ਵਿੱਚੋਂ ਉੱਪਰ ਚੜ੍ਹ ਰਿਹਾ ਸੀ, ਮੇਰੇ ਮਨ 'ਚ ਆਇਆ ਵੀ ਕਮਾਲ ਹੋ ਗਈ, ਆਹ ਵੀ ਚੱਲਿਆ ਲੈ, ਨਾ ਇਹਦੇ ਬਾਹਾਂ ਨੇ ਨਾ ਇਹਦੇ ਲੱਤਾਂ ਨੇ, ਇਹ ਕਰਨ ਚੱਲਿਆ। ਕਹਿੰਦਾ ਮੈਂ ਉਹਨੂੰ ਪੁੱਛ ਲਿਆ ਵੀ ਭਰਾਵਾ ਤੂੰ ਕਿੱਥੇ ਚੱਲਿਆ, ਕਹਿੰਦਾ ਮੱਥਾ ਟੇਕਣ। ਉਹ ਕਹਿੰਦਾ ਤੂੰ ਮੱਥਾ ਕਾਹਦਾ ਟੇਕਣਾ। ਕਹਿੰਦਾ ਕੀ ਗੱਲ, ਕਹਿੰਦਾ ਵੀ ਤੈਨੂੰ ਪਰਮਾਤਮਾ ਨੇ ਕੀ ਦਿੱਤਾ। ਕਹਿੰਦਾ ਮੈਂ ਤਾਂ ਮੱਥਾ ਟੇਕਣ ਗਿਆ ਸੀ, ਮੇਰਾ ਜੋੜਾ ਚੱਕਿਆ ਗਿਆ। ਉਹ ਕਹਿੰਦਾ ਵੀ ਕਮਾਲ ਹੋ ਗਈ ਤੇਰੀ, ਤੂੰ ਇੰਨੀ ਗੱਲ ਦਾ ਇਤਰਾਜ਼ ਕਰਦਾ, ਤੇ ਤੇਰੇ ਕੋਲ ਤਾਂ ਨਾ ਲੱਤਾਂ ਨੇ ਨਾ ਬਾਹਾਂ ਨੇ। ਉਹ ਕਹਿੰਦਾ ਮੈਨੂੰ ਸੁਣਦਾ, ਮੈਂ ਵੇਖਦਾ, ਮੈਂ ਬੋਲਦਾ, ਮੈਂ ਖਾ ਸਕਦਾ, ਮੇਰੇ ਪਚਦਾ, ਇਹ ਸ਼ੁਕਰ ਕਰਨ ਚੱਲੇ ਆ। ਆਹ ਲੱਤਾਂ ਨਹੀਂ ਕੋਈ ਗੱਲ ਨੀ, ਇਹ ਬਾਹਾਂ ਨੀ ਕੋਈ ਗੱਲ ਨੀ। ਸ਼ੇਖ ਸ਼ਾਦੀ ਕਹਿੰਦੇ ਮੈਨੂੰ ਆਪਣੇ ਆਪ ਦੇ ਵਿੱਚ ਬੜੀ ਸ਼ਰਮ ਆਈ, ਬੜਾ ਮੈਨੂੰ ਆਪਦੇ ਆਪ ਦੇ ਅੰਦਰ ਇੱਕ ਝਟਕਾ ਵੱਜਿਆ ਵੀ ਕਮਾਲ ਹੋ ਗਈ, ਇਹਦੇ ਅੰਦਰ ਕਿੰਨੀ ਸ਼ੁਕਰਾਨੇ ਦੀ ਭਾਵਨਾ, ਮੇਰਾ ਇੱਕ ਨਿੱਕਾ ਜਿਹਾ ਜੋੜਾ ਚੱਕਿਆ ਗਿਆ ਤੇ ਮੈਂ ਇਤਰਾਜ਼ ਕਰੀ ਜਾਂਦਾ। ਕਈ ਵਾਰੀ ਸਾਡੀ ਵੀ ਇਹੀ ਹਾਲ ਹੁੰਦੇ ਆ ਨਾ, ਨਿੱਕੀ ਜਿਹੀ ਗੱਲ ਪਿੱਛੇ ਆਪਾਂ ਕਰਨ ਲੱਗ ਜਾਂਦੇ ਹਾਂ। ਪਰਮਾਤਮਾ ਨੇ ਬੜਾ ਕੁਝ ਦਿੱਤਾ, ਦੀਨੇ ਹਸਤ, ਇਹਨਾਂ ਹੱਥਾਂ ਦੀ ਕੋਈ ਕੀਮਤ ਹੈ? ਹੱਥਾਂ ਦੇ ਨਾਲ ਆਪਾਂ ਸਭ ਕੁਝ ਕਰਦੇ ਹਾਂ, ਇਹ ਪੈਰਾਂ ਦੀ ਕੋਈ ਕੀਮਤ ਹੈ? ਵਾਹਿਗੁਰੂ ਸੁੱਖ ਰੱਖੇ, ਕਿਸੇ ਦਾ ਕੋਈ ਐਕਸੀਡੈਂਟ 'ਚ ਪੈਰ ਕੱਟਿਆ ਵੱਢਿਆ ਜਾਏ, ਉਹਨੂੰ ਪੁੱਛੋ ਫਿਰ ਕੀ ਵੈਲਿਊ ਹੈ ਜੀ। ਹੱਥ ਕਿਸੇ ਦਾ ਇੱਧਰ ਉੱਧਰ ਹੋ ਜਾਏ, ਉਹਨੂੰ ਪੁੱਛਿਓ ਫਿਰ ਹੱਥਾਂ ਦੀ ਕੀ ਵੈਲਿਊ ਹੈ? ਜਿਨ੍ਹਾਂ ਨੂੰ ਨਹੀਂ ਸੁਣਦਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿਵੇਂ ਮਸ਼ੀਨਾਂ ਲਾਉਣੀਆਂ ਪੈਂਦੀਆਂ। ਜਿਨ੍ਹਾਂ ਨੂੰ ਨਹੀਂ ਦਿਸਦਾ ਉਹਨਾਂ ਦਾ ਹਾਲ ਦੇਖੋ, ਜਿਹੜੇ ਬੋਲ ਹੀ ਨਹੀਂ ਸਕਦੇ ਗੁੰਗੇ ਨੇ। ਇਹ ਸਾਨੂੰ ਪਰਮਾਤਮਾ ਨੇ ਕਿੰਨਾ ਕੁਝ ਦਿੱਤਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸ ਹੈ ਤਿਆਗ ਅਬਰ ਸੰਗ ਰਚਨਾ। ਪਰ ਉਹਨੂੰ ਤਿਆਗ ਕੇ ਹੋਰ ਚੀਜ਼ਾਂ ਵਿੱਚ ਰਚਿਆ ਪਿਆ। ਸਾਹਿਬ ਕਹਿੰਦੇ ਐਸੇ ਦੋਖ ਮੂੜ ਅੰਧ ਵਿਆਪੇ। ਲਓ ਆਪਾਂ ਸਮਾਪਤੀ ਕਰੀਏ। ਐਸੇ ਦੋਖ ਮੂੜ ਅੰਧ ਵਿਆਪੇ, ਮੂੜ ਬੰਦੇ, ਗਿਆਨੀ ਬੰਦੇ ਔਰ ਇਹਦੇ ਵਿੱਚ ਵਿਆਪਦੇ ਨੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਾਨੂੰ ਇੱਕ ਬੇਨਤੀ ਕਰਨ ਦਾ ਢੰਗ ਸਿਖਾਇਆ ਹੈ। ਭਾਈ ਇਹ ਬੇਨਤੀ ਕਰਨੀ ਚਾਹੀਦੀ ਹੈ ਬਈ ਸਾਨੂੰ ਆਪ ਹੀ ਕਿਰਪਾ ਕਰਕੇ ਕੱਢ ਲਓ, ਸਾਨੂੰ ਆਪਣੇ ਆਪ ਕਿਰਪਾ ਕਰਕੇ ਇਹਨਾਂ ਚੀਜ਼ਾਂ ਚੋਂ ਕੱਢੋ, ਇਸ ਅਗਿਆਨਤਾ ਚੋਂ ਕੱਢੋ, ਬੇਸਮਝੀ ਚੋਂ ਕੱਢੋ, ਅਣਪੁਣੇ ਚੋਂ ਕੱਢੋ, ਅਸੀਂ ਤੁਹਾਡਾ ਸ਼ੁਕਰਾਨਾ ਕਰ ਸਕੀਏ, ਧੰਨਵਾਦ ਕਰ ਸਕੀਏ। ਗੁਰਮੁਖ ਪਿਆਰਿਓ, ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇਹ ਜਿਹੜਾ ਅਸੀਂ ਚੌਥਾ ਸਲੋਕ ਹੈ, ਇਹਦੇ ਨਾਲ ਜਿਹੜੀ ਅਸ਼ਟਪਦੀ ਹੈ, ਆਪਾਂ ਸਲੋਕ ਦੇ ਨਾਲ ਅਸ਼ਟਪਦੀ ਦੇ ਦੋ ਬੰਦ ਸਿਰਫ ਸਾਂਝੇ ਕੀਤੇ ਨੇ। ਗੁਰੂ ਕਿਰਪਾ ਕਰਨ ਇਹ ਸਾਡੇ ਹਿਰਦੇ 'ਚ ਵਸੇ ਵੀ ਸਾਨੂੰ ਵਾਹਿਗੁਰੂ ਨੇ ਬੜਾ ਕੁਝ ਦਿੱਤਾ ਹੋਇਆ,
और वाहिगुरु ने सानू जीवन दिता, अमोलक इंद्रे दिते ने, ते असी उहदा शुकराना करिए, धन्नवाद करिए, उहनू हर वक्त चेते रखिए। ते जे असी रखांगे फिर साडा जीवन सफल है, नहीं ते महाराज कहिंदे भाई इह निर्गुणी आरा जीव है, इह अनाना जीव है, ते इह उस परमात्मा नू भुलाई बैठा है। सचमुच हालात कुछ ऐसे ने, हाल साडा सारिआं दा ऐसा, इन्ना कुछ दित्ता असी उह चीज़ां दा शुकराना नहीं करदे, जिहड़ी चीज़ कोई साडे कर्मां करके सानू जां किसे कारण नहीं मिली असी उहदा इतराज़ ही करदे हां, सिर्फ रोसा ही करदे हां। साडा इह सुभाउ हो गिआ, असी अपने सुभाउ बदलीए ते महाराज दा शुकराना करिए। सब तो वड्डी गल इह है वी जिथे सानू जीवन दित्ता आ सुभागियां घड़ियां दित्तियां ने, इह उस तों वी वड्डी गल है। सतसंगत विच बैठण दा सुभाग मिलदा है, बाणी पढ़न सुनन दा सुभाग मिलदे ने, साडे जीवन बदलने ने, जीवन दी सफलता इहदे नाल होणी है। बहुत बहुत धन्नवाद तुहाडा सारिआं दा, तुसीं बड़े प्यार नाल टिका नाल सरवण कीता है। कोटान कोट शुकर श्री गुरु ग्रंथ साहिब महाराज सच्चे पातशाह जी दा, जिन्हां दी अपार कृपा दे नाले सुभागियां घड़ियां प्राप्त हुंदियां ने। आओ अखीरलियां पंक्तियां दे पाठ करके आपां फतेह दी सांझ आनंद साहिब जी दे पाठ वी जुड़ीए, उपरंत अरदास बेनती हुक्मनामा साहिब, सारी संगत ने सजे रहना जी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੇ ਮਾਏ, ਸਤਿਗੁਰੂ ਮੈਂ

ਬਸ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ।

ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵੱਡੇ ਕਹਿ ਨਾਨਕ ਸੁਣਹੁ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਕੈ ਕਹਿ ਨਾਨਕ ਤਹ ਸੁਖ ਹੋਆ।

ਹੋਈ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਹੋਇਆ। ਬਾਣੀ ਪੜ੍ਹਦਿਆਂ ਕਥਾ ਕੀਰਤਨ ਵਿਚਾਰ ਕਰਦਿਆਂ ਗੁਰਮੰਤਰ ਅਭਿਆਸ ਕਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਪੜ੍ਹੀ ਬਾਣੀ ਕਥਾ ਕੀਰਤਨ ਨਾਮ ਅਭਿਆਸ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ

ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀ।

ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮਹਿ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲਹਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ

ਧਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ

ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ ਜਿਸ ਪਾਸ

ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਬੜੇ ਅਦਬ ਸਹਿਤ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲਿਆਂ ਪਾਸੋਂ ਬੜੇ ਪਿਆਰ ਸਹਿਤ ਸਰਵਣ ਕੀਤੀ ਹੈ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਗੁਰਬਾਣੀ ਕੀਰਤਨ ਦਾ। ਆਓ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਵਾਲਿਆਂ ਪਾਸੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ। ਦੱਸ ਰਿਹਾ ਪਾਸੋਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਪ੍ਰਵਾਨ ਕਰਿਓ ਅਗਲੇ ਸਮੇਂ ਵਾਸਤੇ। ਬਹੁਤ ਹੀ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਆਪ ਸੰਗਤਾਂ ਨੂੰ ਗੁਰਸ਼ਬਦ ਵਿਚਾਰ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਰਿਖਿਮਾ ਬਖਸ਼ਿਸ਼ ਕਰੋ, ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ। ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ। ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕਥਾ ਦਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਿੰਨਾਂ ਪਾਸੋਂ ਚੱਲ ਰਹੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सत संगत कैसी जानिए, जिथे एको नाम बखानिए, एको नाम हुक्म है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਆਪ ਜੀ ਦੁਨਿਆਵੀ ਕੰਮਾਂ ਕਾਰਾਂ 'ਚੋਂ ਸਮਾਂ ਕੱਢ ਕੇ ਸ਼ਰਧਾ ਭਾਵਨਾ ਚਾਉ ਨਾਲ ਦੂਰੋਂ ਨੇੜਿਓਂ ਚੱਲ ਕੇ ਪਾਵਨ ਅਸਥਾਨ ਦਸਮੇਸ਼ ਕਲਚਰ ਗੁਰਦੁਆਰਾ ਸੈਂਟਰ ਜੀ ਦੇ ਪਾਵਨ ਅਸਥਾਨਾਂ 'ਤੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਹੁੰਚ ਕਰਕੇ ਜੁੜ ਬੈਠ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਾ ਕਰਦਿਆਂ ਹੋਇਆਂ ਗੁਰਮੁਖ ਪਿਆਰਿਆਂ ਪਾਸੋਂ ਭਾਈ ਸੁਖਵਿੰਦਰ ਸਿੰਘ ਅਤੇ ਇਹਨਾਂ ਦੇ ਕੀਰਤਨੀ ਜਥੇ ਪਾਸੋਂ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀ। ਉਪਰੰਤ ਸਮਾਂ ਹੋਇਆ ਰੋਜ਼ ਵਾਂਗ ਭਾਈ ਸਾਹਿਬ ਭਾਈ ਗੁਰਦਾਸ ਗੁਰਮਤਿ ਦੇ ਮਹਾਨ ਫਿਲੋਸਫਰ ਮਹਾਨ ਵਿਆਖਿਆਕਾਰ ਤਿਨ੍ਹਾਂ ਦੀ ਜੋ ਮਹਾਨ ਰਚਨਾ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਵੱਲੋਂ ਮਾਣ ਬਖਸ਼ਿਆ ਗਿਆ ਗੁਰਬਾਣੀ ਦੀ ਕੁੰਜੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ ਉਹਨਾਂ ਦੇ ਕਵਿਤ ਸਵਈਏ ਜੋ ਨੇ ਉਹਨਾਂ ਦੀ ਵਿਚਾਰ ਚੱਲ ਰਹੀ ਹੈ ਔਰ ਆਪ ਜੀ ਨੇ ਬੜੇ ਪਿਆਰ ਨਾਲ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਉਹਦਾ ਮੂਲ ਪਾਠ ਸਰਵਣ ਕੀਤਾ 391 ਨੰਬਰ ਇਹ ਕਵਿਤ ਹੈ। ਭਾਈ ਗੁਰਦਾਸ ਜੀ ਨੇ ਇਹਨਾਂ ਕਵਿਤਾਂ ਦੇ ਰਾਹੀਂ ਗੁਰਮਤਿ ਦੇ ਜਿਹੜੇ ਮਹਾਨ ਅਸੂਲ ਨੇ ਔਰ ਉਹਨਾਂ ਗੁਰਮਤਿ ਦੇ ਮਹਾਨ ਸਿਧਾਂਤਾਂ ਨੂੰ ਅਸੂਲਾਂ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਕਲੀਅਰ ਕੀਤਾ। ਬਹੁਤ ਸਾਰੇ ਐਸੇ ਨੁਕਤੇ ਜਿਨ੍ਹਾਂ ਨੁਕਤਿਆਂ 'ਤੇ ਭਾਈ ਸਾਹਿਬ ਜੀ ਨੇ ਖੁੱਲ੍ਹ ਕੇ ਚਾਨਣਾ ਪਾਇਆ ਔਰ ਸਮਝਣ ਵਾਲਿਆਂ ਦੀ ਪੂਰੀ ਤਰ੍ਹਾਂ ਗੱਲ ਸਮਝ ਵਿੱਚ ਆਈ। ਅੱਜ ਦਾ ਜਿਹੜਾ ਕਵਿਤ ਹੈ ਤੁਸੀਂ ਪਾਠ ਸਰਵਣ ਕੀਤਾ, ਸ਼ਾਇਦ ਤੁਹਾਨੂੰ ਪਾਠ ਸਰਵਣ ਕਰਨ ਦੇ ਵਿੱਚ ਕੋਈ ਸਮਝ ਨਾ ਆਈ ਹੋਵੇ, ਪਰ ਇਹਨੂੰ ਆਪਾਂ ਵਾਚਦੇ ਹਾਂ ਸਮਝ ਵਿਚਾਰ ਰਹੇ ਹਾਂ, ਇਹਦੇ ਵਿੱਚ ਬਹੁਤ ਕਮਾਲ ਦੇ ਇਸ਼ਾਰੇ, ਬਹੁਤ ਕਮਾਲ ਦੀਆਂ ਸੇਧਾਂ ਭਾਈ ਸਾਹਿਬ ਜੀ ਨੇ ਦਿੱਤੀਆਂ ਨੇ ਔਰ ਜੋ ਜ਼ਿਕਰ ਗੁਰਬਾਣੀ ਚਾਹੁੰਦਾ ਉਸ ਇੱਕ ਖਾਸ ਵਿਸ਼ੇ ਨੂੰ ਖੋਲ੍ਹਣ ਦਾ ਯਤਨ ਕੀਤਾ। ਆਓ ਆਪਾਂ ਕਵਿਤ ਦੀ ਵਿਚਾਰ ਦੇ ਨਾਲ ਜੁੜੀਏ। ਉਸ ਤੋਂ ਪਹਿਲਾਂ ਇੱਕ ਵਾਰ ਪ੍ਰੇਮ ਨਾਲ ਸਾਰੇ ਆਖੋ।

ਜੀ, ਇਹਦੇ ਵਿੱਚ ਉਦਾਹਰਨਾਂ ਨੇ, 8-9 ਉਦਾਹਰਨਾਂ ਦਿੱਤੀਆਂ ਨੇ। ਉਹ ਉਦਾਹਰਨਾਂ ਜਿਹੜੀਆਂ ਦਿੱਤੀਆਂ ਨੇ ਉਹ ਦਿੱਤੀਆਂ ਨੇ, ਪਹਿਲਾਂ ਉਹਨਾਂ ਨੂੰ ਆਪਾਂ ਸਮਝਾਂਗੇ, ਫਿਰ ਭਾਈ ਸਾਹਿਬ ਜੀ ਸਮਝਾਉਣਾ ਕੀ ਚਾਹੁੰਦੇ ਨੇ। ਮੈਂ ਇੱਕ ਛੋਟੀ ਜਿਹੀ ਬੇਨਤੀ ਤੁਹਾਡੇ ਸਾਹਮਣੇ ਕਰਦਿਆਂ ਪਹਿਲਾਂ, ਬਾਣੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਬਚਨ ਆਉਂਦੇ ਨੇ ਵੀ ਮਨੁੱਖ ਜੈਸੀ ਸੰਗਤ ਕਰਦਾ ਵੈਸਾ ਉਹਦੇ ਉੱਪਰ ਪ੍ਰਭਾਵ ਹੋ ਜਾਂਦਾ। ਜਿਵੇਂ ਆਪਾਂ ਆਮ ਕਹਿੰਦੇ ਹਾਂ ਵੀ ਜੈਸੀ ਸੰਗਤ ਵੈਸੀ ਰੰਗਤ, ਮਾੜੇ ਬੰਦਿਆਂ ਦੀ ਸੰਗਤ ਕਰਨ ਦੇ ਮਾੜੇ ਰਿਜ਼ਲਟ ਨਤੀਜੇ ਨਿਕਲਦੇ ਨੇ ਅਤੇ ਚੰਗੀ ਸੰਗਤ ਦੇ ਚੰਗੇ ਫਲ ਪ੍ਰਾਪਤ ਹੁੰਦੇ ਨੇ। ਬਾਬਾ ਕਬੀਰ ਸਾਹਿਬ ਜੀ ਨੇ ਜਦੋਂ ਇਹ ਗੱਲ ਸਮਝਾਈ ਉਦੋਂ ਕਮਾਲ ਦੀ ਉਦਾਹਰਨ ਦਿੱਤੀ। ਉਹਨਾਂ ਨੇ ਵਚਨ ਕੀਤੇ ਸੀ, ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ ਵੇਰ, ਉਹ ਝੂਲੈ ਉਹ ਚੀਰੀ ਐ ਸਾਕਤ ਸੰਗ ਨਾ ਹੇਰ। ਉਹਨਾਂ ਨੇ ਗੱਲ ਸਮਝਾਈ ਸੀ, ਕਹਿੰਦੇ ਦੇਖੋ ਬੇਰੀ ਹੈ ਜਿਹੜੀ ਉਹਦੇ ਕੰਡੇ ਨੇ, ਕੰਡਿਆਂ ਵਾਲਾ ਦਰਖਤ ਹੈ, ਠੀਕ ਹੈ ਉਹਨੂੰ ਫਲ ਲੱਗਦੇ ਨੇ, ਬੇਰ ਲੱਗਦੇ ਨੇ, ਮਿੱਠੇ ਨੇ, ਪਰ ਉਹਨੂੰ ਉਹਨਾਂ ਬੇਰਾਂ ਨਾਲੋਂ ਜ਼ਿਆਦਾ ਕੰਡੇ ਹੁੰਦੇ ਨੇ। ਬੇਰ ਤੇ ਰੁੱਤ ਵਿੱਚ ਲੱਗਦੇ ਨੇ, ਜਦੋਂ ਖਾਸ ਰੁੱਤ ਹੈ ਤੇ ਬੇਰ ਲੱਗ ਗਏ, ਪੱਕ ਗਏ, ਝੜ ਗਏ, ਖਲ ਖਤਮ, ਪਰ ਕੰਡੇ ਉਹਨੂੰ ਸਦੀਵੀ ਲੱਗੇ ਰਹਿੰਦੇ ਨੇ। ਛੋਟੀ ਜੀ ਜਦੋਂ ਬੇਰੀ ਹੈ, ਛੋਟਾ ਜਿਹਾ ਬੂਟਾ, ਉਦੋਂ ਤੋਂ ਲੈ ਕੇ ਐਨ ਅਖੀਰ ਤੱਕ ਉਹਦੇ ਕੰਡੇ ਹੀ ਕੰਡੇ ਨੇ, ਬੇਰ ਵੀ ਨੇ। ਪਰ ਭਾਈ ਗੁਰਦਾਸ ਜੀ, ਬਾਬਾ ਕਬੀਰ ਸਾਹਿਬ ਨੇ ਜਦੋਂ ਗੱਲ ਸਮਝਾਈ, ਕਹਿੰਦੇ ਬੇਰੀ ਦੇ ਨੇੜੇ ਜਿਹੜਾ ਕੇਲੇ ਦਾ ਬੂਟਾ ਹੋ ਜਾਏ, ਕੇਲੇ ਦਾ ਦਰਖਤ, ਤੇ ਕੇਲੇ ਦਾ ਦਰਖਤ ਦੇ ਪੱਤੇ ਦੇਖੋ 2.5-2.5 3-3 ਫੁੱਟ ਦੇ ਤਾਂ ਪੱਤੇ ਹੀ ਹੁੰਦੇ ਨੇ ਉਹਦੇ, ਕਿੱਡੇ ਲੰਮੇ ਪੱਤੇ, ਔਰ ਕਿੱਡੇ ਵੱਡੇ ਫਲ ਹੁੰਦੇ ਨੇ। ਇੱਕ ਇੱਕ ਗਿੱਠ ਦਾ ਕੇਲਾ ਹੁੰਦਾ ਤੇ ਬੇਰ ਤਾਂ ਬਿਲਕੁਲ ਮਾਮੂਲੀ ਜਿਹਾ ਹੈ। ਕੇਲੇ ਤੇ ਬੇਰ ਦੇ ਵਿੱਚ ਕਿਤਨਾ ਵੱਡਾ ਫਰਕ ਹੈ, ਔਰ ਕੇਲੇ ਦੇ ਵਿੱਚ ਕੋਈ ਹਿੜਕ ਵੀ ਨਹੀਂ, ਕੋਈ ਬੀਜ ਵੀ ਨਹੀਂ, ਤੇ ਬੇਰ ਦੇ ਵਿੱਚ ਤਾਂ ਕਿੱਡੀ ਵੱਡੀ ਹਿੜਕ ਹੁੰਦੀ ਹੈ, ਉਹ ਤਾਂ ਉੱਪਰੋਂ ਮਾੜਾ ਜਿਹਾ ਛਿਲਕਾ ਜਿਹਾ ਹੀ ਹੁੰਦਾ ਇੱਕ ਤਰ੍ਹਾਂ ਦਾ। ਕੇਲੇ ਨੂੰ ਕੋਈ ਕੰਡਾ ਨਹੀਂ ਹੈ ਤੇ ਬੇਰੀ ਕੰਡਿਆਂ ਨਾਲ ਭਰੀ ਪਈ ਹੈ, ਬੜਾ ਵੱਡਾ ਅੰਤਰ ਹੈ। ਪਰ ਉਹਨਾਂ ਨੇ ਜਦੋਂ ਗੱਲ ਸਮਝਾਈ ਉਹ ਕਹਿੰਦੇ ਕਬੀਰ ਮਾਰੀ ਮਰੋਂ ਕੁਸੰਗ ਕੀ, ਕੁਸੰਗਤ ਕਰਨ ਦਾ ਰਿਜ਼ਲਟ, ਮਾੜੇ ਬੰਦਿਆਂ ਦੀ ਸੰਗਤ ਦਾ ਰਿਜ਼ਲਟ ਸਮਝਾਉਣਾ। ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ, ਕੁਸੰਗਤ ਹੁੰਦਾ ਮਾੜੀ ਸੰਗਤ, ਸੰਗਤ ਸੰਗਤ ਹੁੰਦਾ ਸਤਸੰਗਤ ਚੰਗੀ ਸੰਗਤ। ਕਹਿੰਦੇ ਜਿਹੜਾ ਕੇਲੇ ਦਾ ਦਰਖਤ ਬੇਰੀ ਦੇ ਨੇੜੇ ਉੱਗ ਗਿਆ, ਵੱਡਾ ਹੋ ਗਿਆ, ਉਹਨੂੰ ਭਾਵੇਂ ਫਲ ਵੀ ਲੱਗ ਗਏ, ਪਰ ਜਦੋਂ ਹਵਾ ਚੱਲੀ, ਹਨੇਰੀ ਚੱਲੀ, ਬੇਰੀ ਹਿੱਲੀ, ਟਾਹਣੀਆਂ ਹਿੱਲੀਆਂ, ਉਹਨਾਂ ਦੇ ਹਿੱਲਣ ਦੇ ਨਾਲ ਜਿਹੜੇ ਕੇਲੇ ਦੇ ਦਰਖਤ ਦੇ ਪੱਤੇ ਨੇ ਉਹ ਬੇਰੀ ਦੇ ਕੰਡਿਆਂ ਦੇ ਨਾਲ ਲੀਰ ਲੀਰ ਹੋ ਜਾਂਦੇ ਨੇ। ਕੈਸੀ ਕਮਾਲ ਦੀ ਉਦਾਹਰਨ ਹੈ, ਭਾਵੇਂ ਆਪਾਂ ਕਦੇ ਧਿਆਨ ਨਹੀਂ ਦਿੱਤਾ ਇਹਨਾਂ ਚੀਜ਼ਾਂ ਵੱਲ, ਸਾਡੇ ਆਲੇ ਦੁਆਲੇ ਐਸਾ ਵਰਤਾਰਾ ਵਾਪਰਦਾ, ਆਮ ਬੇਰੀਆਂ ਨੇ ਪੰਜਾਬ ਦੇ ਵਿੱਚ ਤੇ ਆਮ ਕੇਲੇ ਹੁੰਦੇ ਨੇ। ਕੇਲੇ ਨਿਕਟ ਜੋ ਬੇਰ, ਜਿਹੜੀ ਬੇਰੀ ਦੇ ਨੇੜੇ ਕੇਲਾ, ਕੇਲੇ ਦਾ ਕਸੂਰ ਕੀ ਹੈ? ਕੋਈ ਵੀ ਨਹੀਂ। ਕੀ ਕਸੂਰ ਹੈ ਉਹਦਾ, ਕੀ ਦੋਸ਼ ਹੈ? ਕੋਈ ਵੀ ਨਹੀਂ, ਬਸ ਇੰਨਾ ਹੀ ਹੈ ਵੀ ਉਹ ਬੇਰੀ ਦੇ ਦਰਖਤ ਦੇ ਨੇੜੇ ਹੋ ਗਿਆ, ਹਨੇਰੀ ਚੱਲੀ, ਹਵਾ ਚੱਲੀ ਤੇ ਬੇਰੀ ਦੇ ਕੰਡਿਆਂ ਨੇ ਪੱਤੇ ਲੀਰ ਲੀਰ ਕਰਤੇ, ਕੇਲਿਆਂ ਤੱਕ ਨੂੰ ਵੀ ਉਹਦੇ ਕੰਡੇ ਜਿਹੜਾ ਸੀ ਪਾੜ ਦਿੰਦੇ ਨੇ। ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਕਹਿੰਦੇ ਦੁਨੀਆਂ ਦੇ ਲੋਕੋ, ਸਾਕਤ ਸੰਗ ਨਾ ਹੇਰ। ਸਾਕਤ ਬੰਦਾ ਜਿਹੜਾ, ਮਾੜਾ ਬੰਦਾ ਜਿਹੜਾ, ਰੱਬ ਤੋਂ ਟੁੱਟਿਆ ਹੋਇਆ ਬੰਦਾ ਜਿਹੜਾ, ਔਰ ਉਹਦੀ ਸੰਗਤ ਕਰਨ ਦਾ ਇਸ ਤਰ੍ਹਾਂ ਨੁਕਸਾਨ ਹੁੰਦਾ। ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ ਵੇਰ, ਉਹ ਝੂਲੈ ਉਹ ਚੀਰੀ ਹੈ। ਝੁੱਲਦੀ ਬੇਰੀ ਹੈ, ਝੁੱਲਦੀ ਹੈ, ਹਿਲਦੀ ਹੈ, ਟਾਹਣੀਆਂ ਹਿਲਦੀਆਂ ਨੇ, ਕੰਡੇ, ਤੇ ਚੀਰੇ ਦਾ ਮਤਲਬ ਪੱਤੇ ਚੀਰ ਕੇ ਰੱਖਤੇ, ਕੇਲਾ ਲੀਰ ਲੀਰ ਕਰਕੇ ਰੱਖਤਾ। ਭਾਈ ਸਾਕਤ ਸੰਗ ਨਾ ਹੇਰ, ਸਾਕਤ ਬੰਦੇ ਦੀ ਸੰਗਤ ਤੋਂ ਬਚਣਾ ਚਾਹੀਦਾ। ਕਈ ਵਾਰੀ ਐਸਾ ਹੁੰਦਾ ਬੰਦਾ ਭਲਾ ਹੁੰਦਾ, ਚੰਗਾ ਹੁੰਦਾ, ਨੇਕ ਹੁੰਦਾ, ਪਰ ਸਿਰਫ ਉਹ ਮਾੜੇ ਬੰਦਿਆਂ ਦੀ ਸੰਗਤ 'ਚ ਬਹਿ ਜਾਂਦਾ, ਮਾੜੇ ਬੰਦਿਆਂ ਦੇ ਕੋਲ ਉਹਦੀ ਬੈਠਕ ਹੋ ਜਾਂਦੀ ਹੈ, ਤੇ ਫਿਰ
ਜਦੋਂ ਮਾੜੇ ਬੰਦਿਆਂ ਨੂੰ ਕੋਈ ਸਜ਼ਾ ਮਿਲਦੀ ਹੈ ਤੇ ਸੇਕ ਉਹਨੂੰ ਵੀ ਲੱਗਦਾ, ਸੇਕ ਉਹਨੂੰ ਵੀ ਜ਼ਰੂਰ ਲੱਗਦਾ। ਅੱਗ ਦੇ ਪਾਸ ਬੈਠਾਂਗੇ ਤੇ ਸੇਕ ਲੱਗੇਗਾ, ਠੰਡ ਦੇ ਕੋਲ ਬੈਠਾਂਗੇ ਠੰਡਕ ਦੇ ਕੋਲੇ ਬਰਫ਼ ਦੇ ਕੋਲੇ ਤੇ ਠੰਡਕ ਲੱਗੇਗੀ, ਫੁੱਲਾਂ ਦੇ ਕੋਲੇ ਬੈਠਾਂਗੇ ਖੁਸ਼ਬੂ ਆਏਗੀ, ਰੂੜੀ ਕੋਲੇ ਗੰਦਗੀ ਕੋਲੇ ਬੈਠਾਂਗੇ ਤੇ ਉੱਥੋਂ ਸਮੈਲ ਮਾਰੇਗੀ, ਤਾਂ ਨੈਚੁਰਲੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਅੱਜ ਦਾ ਜਿਹੜਾ ਕਵਿਤ ਹੈ ਨਾ, ਇਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ। ਹੁਣ ਇੱਥੇ ਕੀ ਹੈ, ਦੁਨੀਆਂ ਦੇ ਵਿੱਚ ਮਾੜੇ ਬੰਦੇ ਵੀ ਨੇ ਚੰਗੇ ਬੰਦੇ ਵੀ ਨੇ, ਕਦੇ ਵੀ ਦੁਨੀਆਂ ਪੂਰੀ ਤਰ੍ਹਾਂ ਚੰਗੀ ਨਹੀਂ ਹੋਈ, ਕਦੇ ਵੀ ਦੁਨੀਆਂ ਪੂਰੀ ਤਰ੍ਹਾਂ ਮਾੜੀ ਨਹੀਂ ਹੋਈ। ਸਤਿਯੁਗ ਦੀ ਗੱਲ ਕਰਦੇ ਹਾਂ ਆਪਾਂ, ਸਤਿਯੁਗ ਚ ਆਹ ਸੀ ਬਾਹ ਸੀ, ਸਤਿਯੁਗ ਦੀਆਂ ਕਥਾ ਕਹਾਣੀਆਂ ਦੇਖ ਲਓ, ਉਦੋਂ ਵੀ ਇਹੀ ਕੁਝ ਚੱਲਦਾ ਸੀ। ਯੁੱਗ ਕੋਈ ਵੀ ਹੋਵੇ, ਸਮਾਂ ਕੋਈ ਵੀ ਹੋਵੇ, ਦੇਸ਼ ਕੋਈ ਵੀ ਹੋਵੇ, ਧਰਤੀ ਕੋਈ ਵੀ ਹੋਵੇ, ਉੱਥੇ ਮਾੜੇ ਬੰਦੇ ਵੀ ਨੇ ਚੰਗੇ ਬੰਦੇ ਵੀ ਨੇ। ਹਾਂ, ਇਹ ਹੋ ਸਕਦਾ ਵੀ ਕਿਸੇ ਦੇਸ਼ ਦਾ ਕਾਨੂੰਨ ਸਖ਼ਤ ਹੈ, ਉੱਥੇ ਮਾੜੇ ਬੰਦਿਆਂ ਨੂੰ ਸਜ਼ਾਵਾਂ ਛੇਤੀ ਮਿਲ ਜਾਂਦੀਆਂ, ਹੁਣ ਫੜ ਲੈ ਜਾਣ। ਕਿਤੇ ਕੁਝ ਇਸ ਤਰ੍ਹਾਂ ਦਾ ਢਾਂਚਾ ਹੋਵੇ ਉੱਥੇ ਬੁਰਿਆਈ ਨੂੰ ਕੋਈ ਨਾਂ ਦੇਖਦਾ ਹੋਵੇ, ਪਰ ਚੰਗਿਆਈਆਂ ਤੇ ਬੁਰਿਆਈਆਂ ਦੁਨੀਆਂ ਦੇ ਵਿੱਚ ਹੀ ਹੁੰਦੀਆਂ ਨੇ। ਚੰਗੇ ਕੰਮ ਵੀ ਹੋ ਰਹੇ ਨੇ, ਤੁਸੀਂ ਦੇਖੋ ਕਿੱਡੇ ਕਿੱਡੇ ਚੰਗੇ ਕੰਮ ਹੋ ਰਹੇ ਨੇ, ਪਬਲਿਕ ਦੇ ਭਲੇ ਵਾਸਤੇ, ਲੋਕਾਂ ਦੇ ਭਲੇ ਵਾਸਤੇ, ਗਰੀਬਾਂ ਦੇ ਭਲੇ ਵਾਸਤੇ, ਇਸਤਰੀਆਂ ਦੇ ਭਲੇ ਵਾਸਤੇ, ਬੱਚਿਆਂ ਦੇ ਭਲੇ ਵਾਸਤੇ, ਬਜ਼ੁਰਗਾਂ ਦੇ ਭਲੇ ਵਾਸਤੇ, ਕਿੱਡੇ ਹੀ ਵੱਡੇ ਕੰਮ ਹੋ ਰਹੇ ਨੇ, ਪਰ ਬੁਰੇ ਤੋਂ ਬੁਰੇ ਕੰਮ ਵੀ ਹੋ ਰਹੇ ਨੇ ਇਸੇ ਸਮਾਜ ਦੇ ਵਿੱਚ। ਇਸਤਰੀਆਂ ਦੀ ਜਾਨ ਨੂੰ ਖਤਰਾ, ਬੱਚਿਆਂ ਦੀ ਜਾਨ ਖਤਰੇ 'ਚ ਹੈ, ਬਜ਼ੁਰਗਾਂ ਨੂੰ ਕੋਈ ਨਹੀਂ ਪੁੱਛਦਾ, ਜਵਾਨੀ ਨਸ਼ਿਆਂ 'ਚ ਗਾਲਤੀ, ਇਹ ਵੀ ਸਾਰਾ ਕੁਝ ਨਾਲੋਂ ਨਾਲ ਹੈ। ਦੋਨੋਂ ਚੀਜ਼ਾਂ ਪੈਰਲਰ ਚੱਲਦੀਆਂ ਨੇ। ਚੰਗਾ ਕੰਮ ਵੀ ਹੋ ਰਿਹਾ ਸਮਾਜ ਵਿੱਚ, ਮਾੜਾ ਵੀ ਹੋ ਰਿਹਾ। ਚੰਗੇ ਬੰਦੇ ਵੀ ਇੱਥੇ ਚੰਗਿਆਈਆਂ ਕਰ ਰਹੇ ਨੇ, ਮਾੜੇ ਬੰਦੇ ਆਪਣਾ ਮਾੜਾ ਕੰਮ ਕਰੀ ਜਾ ਰਹੇ ਨੇ, ਕਾਨੂੰਨ ਆਪਣਾ ਕੰਮ ਕਰੀ ਜਾ ਰਿਹਾ। ਕਾਨੂੰਨ ਨੂੰ ਧੋਖਾ ਦੇਣ ਵਾਲੇ ਵੀ ਬਹੁਤ ਨੇ, ਕਾਨੂੰਨ ਨੂੰ ਤੋੜਨ ਵਾਲੇ ਵੀ ਬਹੁਤ ਨੇ, ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਵੀ ਬਹੁਤ ਨੇ। ਹੁਣ ਮੇਰਾ ਕਹਿਣ ਤੋਂ ਭਾਵ ਇਹ ਹੈ ਗੁਰਮੁਖੋ, ਵੀ ਸੰਸਾਰ ਵਿੱਚ ਚੰਗਾ ਤੇ ਮਾੜਾ ਦੋਵੇਂ ਕੁਝ ਹੋ ਰਿਹਾ, ਚੰਗੇ ਬੰਦੇ ਵੀ ਨੇ, ਮਾੜੇ ਬੰਦੇ ਵੀ ਨੇ। ਹਾਂ, ਡਿਪੈਂਡ ਕਰਦਾ ਤੁਸੀਂ ਚੰਗਿਆਂ ਦੀ ਸੰਗਤ ਕਰਦੇ ਹੋ ਕਿ ਮਾੜਿਆਂ ਦੀ ਸੰਗਤ ਕਰਦੇ ਹੋ। ਆਹੀ ਕੈਨੇਡਾ, ਇੱਥੇ ਆ ਕੇ ਕਈ ਗਲਤ ਟਰੈਕ ਤੇ ਚੜ ਗਏ, ਨਾਚ ਗਾਣੇ ਸ਼ਰਿਆਮ, ਕਹਿਣ ਤੋਂ ਭਾਵ ਉਹ ਆਪਣਾ ਸਭ ਕੁਝ ਤਬਾਹ ਕਰ ਬੈਠੇ। ਇਹੀ ਹੈ ਜਿੱਥੇ ਤੁਸੀਂ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦੇ ਹੋ, ਹੱਡ ਭਰਨ ਵੀ ਮਿਹਨਤ ਕਰਦੇ ਹੋ, ਉਹਦੇ ਚੋਂ ਆਪਣੇ ਜਿਹੜਾ ਸੀ ਕੰਮ ਸੈੱਟ ਕੀਤੇ ਨੇ, ਬੱਚਿਆਂ ਨੂੰ ਪੜ੍ਹਾਇਆ, ਦਸਵੰਧ ਕੱਢੇ ਹੈ, ਗੁਰਦੁਆਰਿਆਂ ਦੇ ਵਿੱਚ ਹਾਜ਼ਰੀਆਂ ਭਰੀਆਂ, ਰੌਣਕਾਂ ਵੀ ਲੱਗੀਆਂ ਤੇ ਲਾਹੇ ਪ੍ਰਾਪਤ ਵੀ ਕੀਤੇ ਤੇ ਜੀਵਨ ਵੀ ਸਵਾਰ ਲਿਆ। ਕਿਸੇ ਦੇ ਲਈ ਇਹ ਨਹੀਂ ਕਹਿ ਸਕਦੇ ਵੀ ਸਾਰਿਆਂ ਲਈ ਦੇਸ਼ ਚੰਗਾ ਦੇ ਸਾਰਿਆਂ ਲਈ ਮਾੜਾ ਵੀ ਨਹੀਂ ਹੈ। ਮਾੜੇ ਬੰਦਿਆਂ ਦੀ ਸੰਗਤ ਮਾਰਦੀ ਹੈ, ਚੰਗਿਆਂ ਦੀ ਸੰਗਤ ਤਾਰਦੀ ਹੈ। ਸੋ ਅੱਜ ਦਾ ਜਿਹੜਾ ਕਵਿਤਾ ਹੈ, ਭਾਈ ਗੁਰਦਾਸ ਨੇ ਐਸੀਆਂ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ ਨੇ, ਤੁਸੀਂ ਗੌਰ ਨਾਲ ਸੁਣਿਓ। ਪਹਿਲਾਂ ਕਹਿਣ ਲੱਗੇ, ਕਹਿੰਦੇ ਕੋਉ ਵੇਚੈ ਗੜ ਗੜ ਸ਼ਸਤਰ ਤਨੁਖਵਾਨ। ਕਹਿੰਦੇ ਇੱਥੇ ਕੋਈ ਤਾਂ, ਗੜ ਦਾ ਮਤਲਬ ਹੁੰਦਾ ਘੜਨਾ, ਇਹ ਬਾਣੀ ਚ ਵੀ ਸ਼ਬਦ ਗੱਗਾ ਆਇਆ, ਪਾਖਾਨ ਗੜ ਕੈ ਮੂਰਤ ਕੀਨੀ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜ ਨਹਾਰੇ ਖਾਓ। ਅਸਲ ਵਿੱਚ ਇਹ ਘੱਗਾ ਸ਼ਬਦ ਹੈ, ਗੱਗਾ ਇੱਥੇ ਵਰਤਿਆ ਗੜ। ਕਹਿੰਦੇ ਦੇਖੋ ਇੱਥੇ ਇਸੇ ਦੁਨੀਆਂ ਦੇ ਵਿੱਚ, ਇਸੇ ਸੰਸਾਰ ਦੇ ਵਿੱਚ, ਸਾਡੇ ਇਸੇ ਸਮਾਜ ਦੇ ਵਿੱਚ ਕੋਈ ਤਾਂ ਮਾਰ ਮੁਕਾਉਣ ਵਾਲੇ ਸ਼ਸਤਰ ਬਣਾ ਰਿਹਾ, ਕੋਈ ਧਨੁੱਖ ਬਣਾ ਲਏ ਹੈ, ਕੋਈ ਤੀਰ ਬਣਾ ਰਿਹਾ ਹੈ, ਕੋਈ ਬੰਦੂਕਾਂ ਬਣਾ ਰਿਹਾ ਹੈ, ਕੋਈ ਪਿਸਤੌਲ ਬਣਾ ਰਿਹਾ ਹੈ, ਕੋਈ ਪਰਮਾਣੂ ਬੰਬ ਬਣਾ ਰਿਹਾ ਹੈ। ਕਿੰਨਾ ਕੁਝ ਇੱਥੇ ਬਣ ਰਿਹਾ ਨਾ ਸਾਰਾ ਕੁਛ, ਪਰਮਾਣੂ ਬੰਬ ਦੇ ਨਾਲ ਸਾਰੀ ਦੁਨੀਆਂ ਖਤਰੇ 'ਚ ਹੈ। ਪਿਸਤੌਲ ਨੇ ਕਿਹਨੂੰ ਜ਼ਿੰਦਗੀ ਦਿੱਤੀ ਹੈ, ਮੌਤ ਦਿੱਤੀ ਹੈ। ਗੋਲੀਆਂ ਚੱਲਦੀਆਂ ਨੇ, ਕਤਲ ਹੁੰਦੇ ਨੇ, ਗੰਡਾਸੇ ਚੱਲਦੇ ਨੇ, ਤੀਰ ਚੱਲਦੇ ਨੇ, ਕਿੰਨਾ ਕੁਝ ਹੈ, ਇਹਨਾਂ ਨਾਲ ਮੌਤ ਦਿੱਤੀ ਜਾਂਦੀ ਹੈ। ਕਈ ਤਾਂ ਇੱਥੇ ਮਾਰ ਮੁਕਾਉਣ ਵਾਲੇ ਸ਼ਸਤਰ ਧਨੁੱਖ ਬਾਣ ਇਤਿਆਦਿਕ ਘੜ ਰਹੇ ਹੈ, ਘੜ ਘੜ ਕੇ ਵੇਚਦਾ, ਉਹਦਾ ਕੰਮ ਹੀ ਇਹ ਹੈ, ਉਹਦਾ ਹੋਰ ਕੋਈ ਕੰਮ ਹੀ ਨਹੀਂ। ਉਹਨੇ ਧਨੁੱਖ ਵੇਚੇ, ਉਹਨੇ ਤੀਰ ਵੇਚੇ, ਉਹਨੇ ਸ਼ਸਤਰ ਵੇਚੇ, ਉਹਨੇ ਬੰਦੂਕਾਂ ਵੇਚੀਆਂ, ਉਹਨੇ ਗੰਨਾਂ ਵੇਚੀਆਂ, ਉਹਨੇ ਅਸਲਾ ਵੇਚਿਆ। ਪਰ ਇਸੇ ਸਮਾਜ ਦੇ ਅੰਦਰ ਭਾਈ ਸਾਹਿਬ ਜੀ ਕੀ ਕਹਿੰਦੇ, ਕਹਿੰਦੇ ਦੇਖੋ ਕੋਉ ਵੇਚੈ ਗੜ ਗੜ ਬਿਬਦ ਸਨਾਹਾ ਜੀ। ਕੋਈ ਇੱਥੇ ਜਿਹੜਾ ਤੀਰ ਕਮਾਨ ਵੇਚ ਰਿਹਾ ਹੈ, ਧਨੁੱਖ ਵੇਚ ਰਿਹਾ ਹੈ ਵੀ ਧਨੁੱਖ ਤੇ ਚੜਾ ਕੇ ਤੀਰ ਮਾਰੋ ਤੇ ਮੌਤ ਹੋਏਗੀ। ਕੋਈ ਇੱਥੇ ਰੱਖਿਆ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਸੰਜੋਆਂ ਘੜ ਘੜ ਕੇ ਵੇਚ ਰਿਹਾ। ਸੰਜੋ ਸਮਝਦੇ ਹੋ, ਲੋਹੇ ਦੀ ਇੱਕ ਜਾਕਟ,
ਹੇਠਾਂ ਜਿਵੇਂ ਆਪਾਂ ਉੱਪਰ ਜੈਕਟ ਪਾਉਂਦੇ ਹਾਂ ਇੱਕ ਬਰੀਕ ਲੋਹੇ ਦੀਆਂ ਤਾਰਾਂ ਦੀ ਬੁਣੀ ਹੁੰਦੀ ਹੈ, ਬਰੀਕ ਲੋਹੇ ਦੀਆਂ ਤਾਰਾਂ ਦੀ, ਉਹ ਹੇਠਾਂ ਪਾਉਂਦੇ ਸੀ ਜੰਗ ਯੁੱਧ ਦੇ ਵਿੱਚ ਯੋਧੇ। ਉਹਦੇ ਉੱਪਰ ਦੀ ਕੋਈ ਸ਼ਸਤਰ ਵਾਰ ਨਹੀਂ ਸੀ ਕਰਦਾ। ਜੇ ਤੁਸੀਂ ਵੇਖਣੀ ਆ ਹੁਣ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਜਾਇਓ ਕਦੇ, ਸਿੱਖ ਅਜਾਇਬ ਘਰ ਦੇ ਵਿੱਚ ਸੰਜੋਆਂ ਪਈਆਂ ਨੇ, ਇੱਕ ਦੋ ਬਰੀਕ ਤਾਰਾਂ ਦੀਆਂ ਬੁਣੀਆਂ ਹੋਈਆਂ ਨੇ। ਛਾਤੀ ਦੇ ਉੱਪਰ ਕੋਈ ਬੰਦਾ ਗੰਡਾਸੇ ਦਾ ਵੀ ਵਾਰ ਕਰੇ ਤਾਂ ਵੀ ਉਹਦੇ ਕੋਈ ਫਰਕ ਨਹੀਂ ਪੈਂਦਾ। ਜਿਵੇਂ ਲੋਹੇ ਸਿਰ ਦੇ ਉੱਪਰ ਲੋਹ ਟੋਪ ਪਹਿਨੇ ਜਾਂਦੇ ਸੀ, ਸਿਰ ਦੇ ਉੱਪਰ ਮਾੜੀ ਸੱਟ ਵੱਜੇ ਤੇ ਬੰਦੇ ਦਾ ਕੰਮ ਤਮਾਮ ਹੋ ਜਾਂਦਾ, ਪਰ ਲੋਹ ਟੋਪ ਪਹਿਨਿਆ ਹੋਵੇ ਤੇ ਬਚਾਅ ਹੋ ਜਾਂਦਾ। ਕੋਈ ਇੱਥੇ ਸੰਜੋਆਂ ਬਣਾ ਬਣਾ ਕੇ ਵੇਚ ਰਿਹਾ, ਕੋਈ ਇੱਥੇ ਢਾਲਾਂ ਬਣਾ ਬਣਾ ਕੇ ਵੇਚ ਰਿਹਾ। ਢਾਲ ਦੇ ਨਾਲ ਕੀ ਹੈ, ਤੁਹਾਡੇ ਤੇ ਕਿਸੇ ਨੇ ਸ਼ਸਤਰ ਦਾ ਵਾਰ ਕੀਤਾ ਤੇ ਤੁਸੀਂ ਢਾਲ ਨਾਲ ਰੋਕ ਲਿਆ ਤੇ ਤੁਹਾਡੀ ਰੱਖਿਆ ਹੋ ਗਈ, ਤੁਹਾਡੀ ਸੇਫਟੀ ਵਾਸਤੇ ਹੈ, ਸੰਜੋ ਪਹਿਨੀ ਹੋਈ ਹੈ, ਅਗਲੇ ਨੇ ਤੁਹਾਡੀ ਛਾਤੀ 'ਚ ਵੀ ਗੰਡਾਸੇ ਦਾ ਵਾਰ ਕੀਤਾ, ਤੀਰ ਦਾ ਵਾਰ ਕੀਤਾ ਤੇ ਤੁਹਾਡਾ ਬਚਾਅ ਹੋ ਜਾਏਗਾ। ਪਰ ਹੈ ਤਾਂ ਇਸ ਦੁਨੀਆਂ 'ਚ ਹੀ ਹੈ ਨਾ, ਮਾਰਨ ਵਾਲੇ ਜਿਹੜੇ ਸ਼ਸਤਰ ਨੇ ਉਹ ਵੀ ਕੋਈ ਤਿਆਰ ਕਰਕੇ ਵੇਚ ਰਹੇ ਹੈ, ਤੇ ਉਹਨਾਂ ਤੋਂ ਰੱਖਿਆ ਕਰਨ ਵਾਲੇ ਉਹ ਵੀ ਵੇਚ ਰਹੇ ਨੇ। ਕੰਮ ਦੋਵੇਂ ਨੇ, ਮਤਲਬ ਇੱਕ ਮਾਰਨ ਵਾਲੇ ਨੇ ਇੱਕ ਬਚਾਉਣ ਵਾਲੇ ਨੇ, ਚੰਗੇ ਕੰਮ ਵੀ ਨੇ ਤੇ ਮਾੜੇ ਕੰਮ ਵੀ ਨੇ। ਹੁਣ ਇੱਥੇ ਕੋਈ ਨਸ਼ੇ ਵੀ ਵੇਚ ਰਿਹਾ ਹੈਗਾ, ਜਿਹੜੇ ਮਾਰੂ ਨਸ਼ੇ ਨੇ ਜਿਨ੍ਹਾਂ ਦੇ ਨਾਲ ਮਨੁੱਖ ਦੀ ਜ਼ਿੰਦਗੀ ਜੀਵਨ ਤਬਾਹ ਹੋ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ, ਪਰ ਉਹਨਾਂ ਨਸ਼ਿਆਂ ਤੋਂ ਛੁਟਕਾਰਾ ਹੋ ਜਾਏ, ਉਸ ਤਰ੍ਹਾਂ ਦੀਆਂ ਕੁਝ ਦਵਾਈਆਂ ਬੂਟੀਆਂ, ਉਹ ਵੀ ਇੱਥੇ ਹੀ ਸਾਰਾ ਕੁਝ ਚੱਲ ਰਿਹਾ ਹੈਗਾ। ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਸ਼ਾ ਛਡਾਊ ਜਿਹੜੇ ਨਸ਼ਾ ਛਡਾਉਣ ਵਾਲੇ ਡਾਕਟਰ ਨੇ ਉਹ ਆਪਣਾ ਜ਼ੋਰ ਲਾ ਰਹੇ ਨੇ, ਨਵੇਂ ਤੋਂ ਨਵੇਂ ਨਸ਼ੇ ਆ ਰਹੇ ਨੇ। ਛੋਟੇ ਹੁੰਦਿਆਂ ਕਦੇ ਸੁਣਿਆ ਹੀ ਨਹੀਂ ਸੀ ਵੀ ਚਿੱਟਾ ਕੀ ਹੁੰਦਾ, ਆਹ ਜਿਹੜੇ ਚਿੱਟੇ ਨਸ਼ੇ ਨੁਸ਼ੇ ਜੇ ਆਏ ਨੇ ਜਿਨ੍ਹਾਂ ਨੇ ਪੂਰਾ ਪੰਜਾਬ ਦੇ ਵਿੱਚ ਤਾਂ ਜਿਹੋ ਜਿਹਾ ਮਾਹੌਲ ਹੈ, ਕਈ ਸਰਕਾਰਾਂ ਵੀ ਇਸ ਕਰਕੇ ਆਈਆਂ ਗਈਆਂ ਨੇ। ਚਲੋ ਮੈਂ ਉਸ ਪਾਸੇ ਨਾ ਜਾਵਾਂ, ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਇਹ ਦੋ ਤਰ੍ਹਾਂ ਦੇ ਲੋਕ ਨੇ। ਹੁਣ ਭਾਈ ਸਾਹਿਬ ਜੀ ਕਹਿੰਦੇ ਨੇ ਇੱਥੇ ਆ ਗੱਲ ਸੰਗਤ ਦੀ, ਜਿਹੋ ਜਿਹੀ ਸੰਗਤ ਕੀਤੀ ਤੇ ਉਹੋ ਜਿਹਾ ਪ੍ਰਭਾਵ ਬਣੇਗਾ। ਹੁਣ ਅਗਲੀ ਉਦਾਹਰਣ ਜਿਹੜੀ ਦਿੱਤੀ ਆ ਉਹਨਾਂ ਨੇ, ਕਹਿੰਦੇ

ਇੱਥੇ ਰੋਜ਼ ਡੇਲੀ ਕਹਿੰਦੇ ਸਰੀਰ ਨੂੰ ਬਲਵਾਨ, ਸਰੀਰ ਨੂੰ ਰੈਸਟ ਪੁਸ਼ਟ, ਸਰੀਰ ਨੂੰ ਤੰਦਰੁਸਤ ਕਰਨ ਵਾਲੇ ਪਦਾਰਥ ਵੇਚ ਰਹੇ ਹੈ। ਕੋਈ ਦੁੱਧ ਵੇਚ ਰਹੇ ਹੈ, ਦੁੱਧ ਪੌਸ਼ਟਿਕ ਭੋਜਨ ਹੈ, ਦੁੱਧ ਬਹੁਤ ਵਧੀਆ ਖੁਰਾਕ ਦੇ ਵਿੱਚ ਆਉਂਦਾ ਹੈ, ਦੁੱਧ ਤਾਕਤ ਦਿੰਦਾ ਹੈ, ਦੁੱਧ ਵੇਚ ਰਿਹਾ ਕੋਈ, ਡੈਰੀਆਂ ਨੇ, ਫਾਰਮ ਨੇ, ਕੋਈ ਇੱਥੇ ਦਹੀਂ ਵੇਚ ਰਿਹਾ ਹੈ, ਕੋਈ ਇੱਥੇ ਗਾਹਾਂ ਦੁੱਧ ਤੋਂ ਘਿਓ ਤਿਆਰ ਕਰਕੇ ਵੇਚ ਰਿਹਾ ਹੈ, ਅਤੇ ਕੋਈ ਮੱਖਣ ਵੇਚ ਰਿਹਾ ਹੈ, ਵੇਚ ਰਹੇ ਨੇ ਨਾ, ਵਿਕ ਰਹੇ ਹੈ, ਲੋਕ ਲੈ ਰਹੇ ਨੇ, ਜਿਹਨੇ ਜਿੱਥੋਂ ਮੱਖਣ ਲਿਆ, ਖਾਧਾ, ਤਕੜਾ ਹੋ ਗਿਆ, ਦੁੱਧ ਪੀਤਾ, ਦਹੀਂ ਲਿਆ ਇਤਿਆਦਕ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਹਨਾਂ ਨੇ ਬਲਵਾਨ ਬਣਾਤਾ, ਤਕੜੇ ਬਣਾਤਾ, ਰੋਗ ਬਣਾਤਾ। ਪਰ ਇੱਥੇ ਇਹ ਵੇਚਿਆ ਜਾ ਰਿਹਾ, ਖਰੀਦਿਆ ਜਾ ਰਿਹਾ। ਪਰ ਹੁਣ ਭਾਈ ਗੁਰਦਾਸ ਜੀ ਕਹਿੰਦੇ ਕੋ ਵੇਚੈ ਬਾਰਨੀ ਬਿਖਮ ਸਮ ਚਾਹਾ ਜੀ, ਕੋਈ ਇਸੇ ਸੰਸਾਰ ਦੇ ਵਿੱਚ, ਇਸੇ ਦੁਨੀਆਂ ਦੇ ਵਿੱਚ, ਸਾਡੇ ਆਲੇ ਦੁਆਲੇ ਜਿੱਥੇ ਡੈਰੀਆਂ ਖੁੱਲੀਆਂ ਨੇ, ਜਿੱਥੇ ਇੱਦਾਂ ਦੇ ਫਾਰਮ ਨੇ, ਜਿੱਥੇ ਮੱਝਾਂ ਗਾਵਾਂ ਰੱਖੀਆਂ ਜਾਂਦੀਆਂ ਨੇ, ਦੁੱਧ ਦਹੀਂ ਤੁਹਾਨੂੰ ਤਾਜ਼ਾ ਫਰੈਸ਼ ਮਿਲਦਾ, ਵਧੀਆ ਕੁਆਲਿਟੀ ਦਾ ਮਿਲਦਾ, ਉੱਚ ਕੁਆਲਿਟੀ ਦਾ ਮਿਲਦਾ, ਉੱਥੇ ਹੀ ਸਾਡੇ ਸਰੀਰ ਨੂੰ ਨਸ਼ਟ ਕਰਨ ਵਾਲੀਆਂ ਵਸਤੂਆਂ ਵੀ ਵੇਚੀਆਂ ਜਾਂਦੀਆਂ ਨੇ। ਸ਼ਰਾਬ ਵਿਕਦੀ ਹੈ, ਸ਼ਰੇਆਮ ਵਿਕਦੀ ਹੈ। ਸ਼ਰਾਬ ਨੇ ਕਿਹਦਾ ਭਲਾ ਕੀਤਾ ਹੈ? ਸ਼ਰਾਬ ਨੇ ਕਿਹਨੂੰ ਤਾਕਤ ਦਿੱਤੀ ਹੈ? ਸ਼ਰਾਬ ਦਾ ਜ਼ਿਕਰ ਤਾਂ ਬਾਣੀ 'ਚ ਬਹੁਤ ਵਾਰ ਆਇਆ, ਦੁੱਧ ਅਤੇ ਸ਼ਰਾਬ ਦਾ ਕੋਈ ਮੇਲ ਹੈ? ਅਤੇ ਸ਼ਰਾਬ ਤਾਂ ਇੱਕ ਨਸ਼ਾ ਹੈ, ਸ਼ਰਾਬ ਤਾਂ ਬੰਦੇ ਦੀ ਬੁੱਧੀ 'ਤੇ ਪਰਦਾ ਪਾ ਦਿੰਦੀ ਹੈ, ਸ਼ਰਾਬ ਤੇ ਇੱਕ ਮਾਰੂ ਨਸ਼ਾ ਹੈ, ਅਤੇ ਇਹ ਮਨੁੱਖ ਦਾ ਆਰਥਿਕ ਅਤੇ ਸਰੀਰਕ ਸੱਤਿਆਨਾਸ਼ ਕਰ ਦਿੰਦੀ ਹੈ। ਪਰ ਸਾਰੀ ਦੁਨੀਆਂ ਦੇ ਵਿੱਚ ਸ਼ਰਾਬ ਕੱਢੀ ਜਾਂਦੀ ਹੈ, ਵੇਚੀ ਜਾਂਦੀ ਹੈ, ਪੀਤੀ ਜਾਂਦੀ ਹੈ, ਜਿੱਥੇ ਕੁਝ ਪਾਬੰਦੀਆਂ ਨੇ ਉੱਥੇ ਵੀ ਲੁਕ ਛਿਪ ਕੇ ਸਾਰਾ ਕੁਝ ਪੀਤਾ ਜਾਂਦਾ ਹੈ। ਸ਼ਰਾਬ ਪੀਣ ਵਾਲਿਆਂ ਦੀਆਂ ਜ਼ਮੀਨਾਂ ਵਿਕ ਗਈਆਂ, ਪ੍ਰੋਪਰਟੀਆਂ ਵਿਕ ਗਈਆਂ, ਬਰਬਾਦ ਹੋ ਗਏ, ਬਹੁਤ ਕੁਝ ਐਸਾ ਵੇਖੀਦਾ। ਸਾਡੇ ਕੋਲ ਤਾਂ ਰੋਜ਼ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਬਾਬਾ ਜੀ ਕਰਿਓ ਅਰਦਾਸ, ਇਹਨਾਂ ਇਹ ਸ਼ਰਾਬ ਛੱਡ ਦੇਵੇ। ਸ਼ਰਾਬ ਪੀਂਦੇ ਪੀਂਦੇ ਨੇ ਆਪਣੀ ਜ਼ਮੀਨ ਵੇਚਤੀ, ਸ਼ਰਾਬ ਵੇਚ ਵੇਚ ਕੇ ਬੇਬੇ ਪੀ ਪੀ ਕੇ ਚੋਰੀਆਂ ਕਰਨ ਲੱਗ ਪਿਆ। ਇਸ ਤਰ੍ਹਾਂ ਮੇਰੇ ਕੋਲ ਇੱਕ ਸੱਜਣ ਆਇਆ ਕਰੇ, ਉਹਦੀ ਘਰ ਵਾਲੀ ਕਹਿਣ ਲੱਗੀ, ਕਹਿੰਦੀ ਬਾਬਾ ਜੀ ਇਹ ਬਹੁਤ ਸ਼ਰਾਬ ਪੀਂਦਾ। ਮੈਂ ਕੋਈ ਨਹੀਂ, ਸਮਝਾਵਾਂਗੇ, ਮੇਰੇ ਕੋਲ ਆ ਜਾਇਆ ਕਰੀ। ਉਹ ਇੱਕ ਦਿਨ ਮੇਰੇ ਤੋਂ ਹੀ ਬਹਾਨੇ ਆਨੇ ਬਹਾਨੇ ਜੇ ਲਾ ਕੇ 100 ਰੁਪਈਆ ਲੈ ਗਿਆ, ਅਤੇ ਮੁੜ ਕੇ ਉਹ ਨਹੀਂ ਆਇਆ। ਮੈਨੂੰ ਕਹਿੰਦੇ ਜੀ ਹੁਣ ਆਉਂਦਾ, ਮੈਂ ਕਿਹਾ ਤਾਂ ਮੇਰੇ ਤੋਂ ਵੀ ਲੈ ਗਿਆ। ਕਹਿਣ ਤੋਂ ਭਾਵ ਹੁਣ ਭਾਈ ਸਾਹਿਬ ਜੀ ਨੇ ਕੀ ਲਿਖਿਆ, ਕਹਿੰਦੇ ਇਸੇ ਸਮਾਜ ਦੇ ਵਿੱਚ ਸ਼ਰਾਬ ਵਿਕਦੀ ਹੈ, ਸ਼ਰਾਬ ਦੇ ਅੱਡੇ ਨੇ, ਸ਼ਰਾਬ ਦੇ ਠੇਕੇ ਨੇ, ਪਰ ਇਸੇ ਦੇ ਵਿੱਚ ਦੁੱਧ ਦੀਆਂ, ਦਹੀਂ ਦੀਆਂ, ਘਿਓ ਦੀਆਂ, ਮੱਖਣ ਦੀਆਂ ਡਾਇਰੀਆਂ ਨੇ। ਹੁਣ ਬੰਦਾ ਜੇ ਉੱਧਰ ਚਲਾ ਗਿਆ, ਉਹਨੇ ਉਹ ਖਰੀਦ ਲਿਆਂਦੀ, ਉਹਨੂੰ ਪੀ ਲਿਆ, ਜਿਵੇਂ ਬਾਬਾ ਜੀ ਨੇ ਬਾਣੀ ਚ ਆਖਿਆ।

ਸਕਦੀ ਹੈ, ਬੇਇੱਜ਼ਤੀ ਵੀ ਹੋਵੇਗੀ, ਜਲੂਸ ਵੀ ਨਿਕਲੇਗਾ। ਤੁਸੀਂ ਬਹੁਤ ਵਾਰ ਲੋਕਾਂ ਦਾ ਵੇਖਿਆ ਹੋਣਾ ਸ਼ਰਾਬ ਪੀਤੀ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਖਾਧੀ ਪੀਤੀ ਦੇ ਵਿੱਚ, ਉਹ ਕੁਝ ਇਹੋ ਜਿਹਾ ਕਰ ਬੈਠਦੇ ਨੇ ਅਤੇ ਮੁੜ ਕੇ ਫਿਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਹੁਣ ਇਸੇ ਸਮਾਜ ਦੇ ਵਿੱਚ ਹੈ ਨਾ, ਠੇਕੇ ਵੀ ਖੋਲ੍ਹੇ ਨੇ ਅਤੇ ਨਾਲ ਦੀ ਨਾਲ ਡੈਰੀਆਂ ਵੀ ਖੋਲ੍ਹੀਆਂ ਨੇ। ਹੁਣ ਡਿਪੈਂਡ ਕਰਦਾ ਬੰਦਾ ਡੈਰੀ ਵਾਲੇ ਪਾਸੇ ਜਾਂਦਾ, ਖੁਰਾਕ ਖਾਣ ਲੱਗ ਪਿਆ, ਤਕੜਾ ਹੋਵੇਗਾ, ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ, ਰੈਸਟ ਪੁਸ਼ਟ ਹੋਵੇਗਾ। ਪਰ ਜੇ ਕਿਤੇ ਉਹ ਮਾੜੀ ਸੰਗਤ ਕਰਦਾ ਹੋਇਆ ਸ਼ਰਾਬ ਦੇ ਠੇਕੇ ਚਲਾ ਗਿਆ, ਉਹ ਸ਼ਰਾਬ ਪੀਣ ਲੱਗ ਗਿਆ, ਬਸ ਫਿਰ ਕੀ ਹੈ, ਫਿਰ ਉਹਦਾ ਸਰੀਰ ਦਾ ਸੱਤਿਆਨਾਸ ਹੋ ਜਾਊਗਾ। ਕਦੇ ਫੇਫੜੇ ਗਲ ਗਏ, ਕਦੇ ਕੁਝ ਗਲ ਗਿਆ। ਆਹ ਤੰਬਾਕੂ ਵਗੈਰਾ ਕੈਂਸਰ ਦਾ ਕਾਰਨ ਨੇ, ਮਾਰੂ ਨਸ਼ੇ ਨੇ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਮਨਾ ਕੀਤੇ ਸੀ, ਉਹ ਵੱਖਰੀ ਗੱਲ ਹੈ। ਬਸ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਸਮਝਣ ਤੋਂ ਪਾਸੇ ਚਲੇ ਗਿਆ। ਮੈਂ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਦਾ ਵਿਚਕਾਰ ਦੀ, ਗੱਲ ਚੱਲ ਰਹੀ ਹੈ ਤੰਬਾਕੂ ਮਾਰੂ ਨਸ਼ਾ। ਤੰਬਾਕੂ ਦੀ ਬਿਲਕੁਲ ਸਿੱਖੀ ਦੇ ਵਿੱਚ ਮਨਾਹੀ ਹੈ, ਵੈਸੇ ਤਾਂ ਸਾਰੇ ਨਸ਼ਿਆਂ ਦੀ ਮਨਾਹੀ ਹੈ, ਕੁੱਠਾ ਹੁੱਕਾ ਚਰਸ ਤੰਬਾਕੂ ਗਾਂਜਾ ਟੋਪੀ ਤਾੜੀ ਖਾਕੂ ਇਨਕੀ ਔਰ ਜੋ ਕਬ ਹੂੰ ਨਾ ਵੇਖੈ ਰਹਿਤ ਵਾਨ ਸੋ ਸਿੱਖ ਵਿਸਿੱਖ ਹੈ। ਰਹਿਤ ਨਾਮਿਆਂ ਦੇ ਵਿੱਚ ਬਚਨ ਆਉਂਦੇ ਨੇ, ਕਹਿੰਦੇ ਕੁੱਠਾ ਮੁਸਲਮਾਨੀ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਮਾਸ, ਹੁੱਕਾ ਆ ਜਿਹੜਾ ਹੁੱਕਾ ਪੀਂਦੇ ਨੇ, ਚਰਸ, ਤੰਬਾਕੂ, ਗਾਂਜਾ, ਨਸ਼ਿਆਂ ਦੇ ਨਾਮ ਨੇ, ਤਾੜੀ ਗਾਂਜਾ ਟੋਪੀ ਤਾੜੀ ਖਾਕੂ ਇਨਕੀ ਔਰ ਜੋ ਕਬ ਹੂੰ ਨਾ ਵੇਖੈ, ਇਹਨਾਂ ਵੱਲ ਜਿਹੜਾ ਕਦੇ ਵੇਖਦਾ ਵੀ ਨਹੀਂ ਹੈ, ਵਰਤਣਾ ਤਾਂ ਦੂਰ ਦੀ ਗੱਲ, ਉਹ ਰਹਿਤ ਵਨ ਸਿੱਖ ਹੈ। ਉਹ ਰਹਿਤ ਵਾਲਾ ਤੇ ਉਹ ਗੁਰੂ ਨੂੰ ਪਿਆਰਾ ਲੱਗਦਾ, ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ। ਪਰ ਇਹ ਸਾਰੇ ਨਸ਼ੇ ਮਾਰੂ ਨੇ। ਪਰ ਤੰਬਾਕੂ ਤੇ ਸਾਡੀਆਂ ਬਜ਼ਰ ਕੁਰਹਿਤਾਂ ਦੇ ਵਿੱਚ ਵੀ ਆਉਂਦਾ ਹੈ, ਜਿਹੜੀਆਂ ਚਾਰ ਬਜ਼ਰ ਕੁਰਹਿਤਾਂ ਨੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ, ਔਰ ਕੁੱਠਾ, ਤੰਬਾਕੂ, ਪਰਗਾਮੀ ਹੋਣਾ ਤੇ ਕੇਸਾਂ ਦੀ ਬੇਅਦਬੀ, ਇਹ ਚਾਰ ਵੱਡੀਆਂ ਬਜ਼ਰ ਕੁਰਹਿਤਾਂ ਨੇ। ਇਹਨਾਂ ਦੇ ਵਿੱਚੋਂ ਇੱਕ ਵੀ ਸਿੱਖ ਕਰ ਲਵੇ, ਉਹ ਸਿੱਖ ਖਵਾਉਣ ਦਾ ਅਧਿਕਾਰੀ ਨਹੀਂ ਰਹਿੰਦਾ, ਉਹਦੀ ਕਿਸੇ ਤਖ਼ਤ ਤੇ ਅਰਦਾਸ ਨਹੀਂ ਹੋ ਸਕਦੀ। ਜਿਹੜਾ ਬੰਦਾ ਅੰਮ੍ਰਿਤ ਛੱਕ ਕੇ ਕੇਸਾਂ ਦੀ ਬੇਅਦਬੀ ਕਰਦਾ, ਉਹਦੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਨਹੀਂ ਹੋ ਸਕਦੀ, ਦਮਦਮਾ ਸਾਹਿਬ ਉਹਦੀ ਅਰਦਾਸ ਨਹੀਂ ਹੋ ਸਕਦੀ, ਕੇਸਗੜ੍ਹ ਸਾਹਿਬ ਉਹਦੀ ਅਰਦਾਸ ਨਹੀਂ ਹੋ ਸਕਦੀ, ਹਜ਼ੂਰ ਸਾਹਿਬ ਪਟਨਾ ਸਾਹਿਬ ਉਹਦੀ ਅਰਦਾਸ ਨਹੀਂ ਹੋ ਸਕਦੀ। ਤਖ਼ਤ ਨੇ ਸਾਡੇ ਜਿਹਨੇ ਤੰਬਾਕੂ ਵਰਤ ਲਿਆ, ਜਿਹੜਾ ਪਰਗਾਮੀ ਹੋ ਗਿਆ, ਔਰ ਇਹ ਬਜ਼ਰ ਕੁਰੈਤਾਂ ਨੇ। ਮੈਂ ਬੇਨਤੀ ਕਰ ਰਿਹਾ ਸੀ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣਾ ਸੀ, ਪਰ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਬਜਾਏ ਅਸੀਂ ਕਿਸੇ ਹੋਰ ਪਾਸੇ ਤੁਰ ਪੈਂਦੇ। ਤੁਸੀਂ ਸੁਣਿਆ ਹੋਣਾ ਗੁਰਦੁਆਰਾ ਅੜੀਸਰ ਸਾਹਿਬ ਬਾਰੇ, ਬੜਾ ਮੀਡੀਆ ਦੇ ਵਿੱਚ ਉਹਦਾ ਚੱਲਿਆ ਸੀ ਪਿੱਛੇ ਜੇ, ਬੜੀਆਂ ਰੀਲਾਂ ਰੂਲਾਂ ਚੱਲੀਆਂ, ਬੜਾ ਘਮਾ ਸ਼ਾਨ ਮੱਚਿਆ। ਉਹ ਸਾਡੇ ਨੇੜੇ ਹੀ ਹੈ ਦਮਦਮਾ ਸਾਹਿਬ ਦੇ ਅੜੀਸਰ। ਉਹ ਮੈਨੂੰ ਕੋਈ ਸੱਜਣ ਕਹਿੰਦਾ, ਕਹਿੰਦਾ ਬਾਬਾ ਜੀ ਚੰਡੀਗੜ੍ਹੋਂ ਆਉਣਾ ਸੀ, ਕਹਿੰਦਾ ਅਸੀਂ ਪੀ ਜੀ ਆਈ ਤੋਂ ਆਉਣਾ ਦਮਦਮਾ ਸਾਹਿਬ। ਮੈਂ ਕਿਹਾ ਆ ਜਿਓ, ਮੈਂ ਕਿਹਾ ਵੀ ਆ ਜਿਓ ਦਮਦਮਾ ਸਾਹਿਬ, ਕਹਿੰਦੇ ਨਹੀਂ ਅੜੀਸਰ ਆਉਣਾ। ਮੈਂ ਕਿਹਾ ਮੁਬਾਰਕ ਹੈ, ਸਾਰੇ ਅਸਥਾਨ ਮੁਬਾਰਕ ਨੇ, ਪਵਿੱਤਰ ਨੇ, ਜਾਣਾ ਚਾਹੀਦਾ, ਗੁਰੂ ਸਾਹਿਬ ਦੇ ਸਥਾਨ ਨੇ। ਪਰ ਕਹਿੰਦਾ ਜੀ ਸਾਡੇ ਬਹੁਤ ਸਾਰੇ ਕੰਮ ਅੜੇ ਹੋਏ ਨੇ। ਮੈਂ ਹੈਰਾਨ, ਮੈਂ ਕਿਹਾ ਵੀ ਉਹ ਫੇਰ, ਕਹਿੰਦਾ ਜੀ ਅਸੀਂ ਸੁਣਿਆ ਹੈ ਬਹੁਤ ਸਾਰੀਆਂ ਥਾਵਾਂ ਤੋਂ ਵੀ ਜਿਹੜਾ ਅੜੀਸਰ ਹੈ ਉੱਥੇ ਅੜੇ ਹੋਏ ਕੰਮ ਪੂਰੇ ਹੁੰਦੇ ਨੇ, ਜਿਹੜਾ ਕੰਮ ਅੜ ਗਿਆ ਉਹ ਉੱਥੇ ਜਾ ਕੇ ਪੂਰਾ ਹੋਊਗਾ। ਮੈਂ ਕਈਆਂ ਤੋਂ ਹੋਰ ਵੀ ਸੁਣਿਆ, ਉੱਥੇ ਲੈਣਾ ਲੱਗੀਆਂ, ਮੱਥਾ ਨਹੀਂ ਟਿਕਦਾ। ਆ ਜਦੋਂ ਬਾਹਰਲਾ ਟਰੈਂਡ ਚੱਲਿਆ ਸੀ, ਹੁਣ ਤਾਂ ਬਦਲ ਗਏ ਨਾ ਹਾਲਤ, ਆਪਣੇ ਬੱਚੇ ਧੜਾ ਧੜੇ ਇੱਧਰ ਨੂੰ ਆਉਣ ਲੱਗੇ, ਜ਼ਮੀਨਾਂ ਵੇਚ ਕੇ ਪਤਾ ਨਹੀਂ ਜਿਵੇਂ ਮਰਜ਼ੀ, ਚਲੋ ਚੰਗੇ ਭਵਿੱਖ ਲਈ ਹਰ ਬੰਦਾ ਕਰਦਾ। ਉਦੋਂ ਉੱਥੇ ਜਹਾਜ਼ ਚੜ੍ਹਨ ਲੱਗ ਗਏ ਸੀ, ਢੇਰ ਲੱਗਦੇ ਸੀਗੇ ਵੀ ਜਹਾਜ਼ ਚੜ੍ਹਾ ਦਿਓ, ਅਰਦਾਸ ਕਰਾ ਦਿਓ ਤੇ ਤੁਸੀਂ ਜਹਾਜ਼ੇ ਚੜ੍ਹ ਜਾਓਗੇ ਕੈਨੇਡਾ ਅਮਰੀਕਾ ਇੰਗਲੈਂਡ ਨੂੰ। ਉਹ ਤਾਂ ਬਾਅਦ ਵਿੱਚ ਹੁਕਮਨਾਮਾ ਜਾਰੀ ਹੋਇਆ ਵੀ ਜਹਾਜ਼ ਜਹੂ ਚੜ੍ਹਨੇ ਬੰਦ ਕਰੋ ਤਾਂ ਮਾੜਾ ਜਿਹਾ, ਨਹੀਂ ਤਾਂ ਉੱਥੇ ਬੋਰੀਆਂ ਭਰਦੀਆਂ ਸੀ ਰੋਜ਼ ਜਹਾਜ਼ਾਂ ਦੀਆਂ, ਇੰਨਾ ਵੱਡਾ ਮਤਲਬ ਸਿਸਟਮ ਹੋ ਗਿਆ ਸੀ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਅੜੀ ਸਰ ਮੈਂ ਤਾਂ ਕਿਤੇ ਹਿਸਟਰੀ 'ਚ ਪੜ੍ਹਿਆ ਨਹੀਂ, ਮੈਂ ਤਾਂ ਇੰਨਾ ਚਿਰ ਹੋ ਗਿਆ ਮੈਨੂੰ ਸਟੱਡੀ ਕਰਦੇ ਹਾਂ ਪੜ੍ਹਦੇ ਹਾਂ ਵੀ ਕਿਤੇ ਅੜਿਆ ਹੋਇਆ ਕੰਮ ਇੱਦਾਂ ਕਿਤੇ ਮੱਥਾ ਟੇਕਣ ਦੇ ਨਾਲ ਜਾਂ ਕਿਸੇ ਖਾਸ ਸਥਾਨ 'ਤੇ ਜਾ ਕੇ ਪੂਰਾ ਹੋ ਜਾਏ। ਹਾਂ ਉਹ ਤਾਂ ਇਹ ਹੈ ਵੀ ਕੀਤਾ ਲੋੜੀ ਹੈ ਕੰਮ ਸੋ ਹਰ ਪੈ,

ਰੱਖੀ ਹੈ। ਅਰਦਾਸ ਕਰਕੇ ਤਾਂ ਵਿਧਾਨ ਹੈ। ਮੈਨੂੰ ਕਹਿੰਦੇ ਨਹੀਂ ਅਸੀਂ ਸੁਣਿਆ ਜੀ ਅੜੀ ਸਰ। ਮੈਂ ਕਿਹਾ ਅੜੀ ਸਰ ਦਾ ਮਤਲਬ ਪਤਾ ਕੀ ਹੈ? ਉਹ ਬੰਦਾ ਕਹਿੰਦਾ ਜੀ ਦੱਸੋ। ਮੈਂ ਕਿਹਾ ਵੀ ਉੱਥੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਮਾਲਵੇ 'ਚ ਵਿਚਰਦੇ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹਨੇ ਜਦੋਂ ਮਾਲਵੇ ਦਾ ਦੌਰਾ ਕੀਤਾ, ਮਹਾਰਾਜ ਇਸ ਪਿੰਡ ਵਿੱਚ ਆਏ, ਇਹਨਾਂ ਪਿੰਡਾਂ ਵਿੱਚੋਂ ਦੀ ਲੰਘੇ, ਇੱਥੇ ਤੰਬਾਕੂ ਦਾ ਖੇਤ ਸੀਗਾ ਬਹੁਤ ਵੱਡਾ, ਕਿਸੇ ਕਿਸਾਨ ਨੇ ਤੰਬਾਕੂ ਬੀਜਿਆ ਹੋਇਆ ਸੀ, ਤੇ ਗੁਰੂ ਸਾਹਿਬ ਦਾ ਘੋੜਾ ਤੰਬਾਕੂ ਦੇ ਖੇਤ 'ਚ ਨਹੀਂ ਸੀ ਵੜਿਆ। ਮਹਾਰਾਜ ਨੇ ਜ਼ੋਰ ਲਾਇਆ, ਉਹ ਘੋੜਾ ਜਿਹੜਾ ਸਤਿਗੁਰੂ ਦੇ ਇਸ਼ਾਰੇ 'ਤੇ ਦੌੜਦਾ ਸੀ, ਜਿਹੜਾ ਸਤਿਗੁਰੂ ਦੇ ਇਸ਼ਾਰੇ 'ਤੇ ਭੱਜਦਾ ਸੀ, ਨੱਠਦਾ ਸੀ, ਉਹ ਘੋੜੇ ਨੇ ਉੱਥੇ ਆ ਕੇ ਅੜੀ ਕਰ ਲਈ। ਮਹਾਰਾਜ ਤੋਰਦੇ ਨੇ, ਘੋੜਾ ਤੁਰਦਾ ਨਹੀਂ। ਮਹਾਰਾਜ ਘੋੜੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ, ਘੋੜਾ ਅੜੀ ਕਰ ਗਿਆ। ਜਦੋਂ ਮਹਾਰਾਜ ਨੇ ਵੇਖਿਆ ਵੀ ਇਹ ਘੋੜੇ ਨੂੰ ਹੋ ਕੀ ਗਿਆ, ਤੇ ਫਿਰ ਦੇਖਿਆ ਵੀ ਅੱਗੇ ਤੰਬਾਕੂ ਦਾ ਖੇਤ ਹੈ। ਮਤਲਬ ਗੁਰੂ ਸਾਹਿਬ ਦਾ ਘੋੜਾ ਵੀ ਤੰਬਾਕੂ ਦੇ ਖੇਤ 'ਚ ਨਹੀਂ ਸੀ ਵੜਿਆ। ਮਹਾਰਾਜ ਨੇ ਸਮਝਾਇਆ ਵੀ ਸਿੱਖੋ ਇਹਦੇ ਤੋਂ ਦੂਰ ਰਹਿਣਾ, ਤੇ ਅੱਜ ਉਹ ਸਾਖੀ ਸੁਣਾਈ ਨਹੀਂ, ਉਹ ਅਸੀਂ ਇਤਿਹਾਸ ਪੜ੍ਹਿਆ ਸੁਣਿਆ ਨਹੀਂ। ਅਸੀਂ ਕਹਿਤਾ ਉੱਥੇ ਅੜੇ ਹੋਏ ਕੰਮ ਪੂਰੇ ਹੁੰਦੇ ਨੇ, ਲੋਕ ਜਰਦੇ ਵੀ ਖਾਈ ਜਾਂਦੇ ਨੇ, ਬੀੜੀਆਂ ਵੀ ਪੀ ਜਾਂਦੇ ਨੇ, ਤੰਬਾਕੂ ਵੀ ਲਾਈ ਲੂਈ ਜਾਂਦੇ ਨੇ, ਮੱਥੇ ਵੀ ਉੱਥੇ ਟੇਕੀ ਜਾਂਦੇ ਨੇ, ਸੁੱਖਾਂ ਵੀ ਸੁੱਖੀ ਜਾਂਦੇ ਨੇ। ਕਮਾਲ ਦੀ ਗੱਲ ਹੋ ਗਈ। ਮੈਂ ਤਾਂ ਬੇਨਤੀ ਕਰ ਰਿਹਾ ਸੀ। ਹੁਣ ਇੱਥੇ ਕੋਈ ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਵੇਚ ਰਿਹਾ ਸਰੀਰ ਨੂੰ ਬਲਵਾਨ ਬਣਾਉਣ ਵਾਲੇ ਪੁਸ਼ਟ ਹੈ ਨਾ ਪਦਾਰਥ, ਦੁੱਧ ਦਹੀਂ ਮੱਖਣ ਘਿਓ ਇਤਿਆਦਕ, ਕੋਈ ਇੱਥੇ ਸ਼ਰਾਬਾਂ ਤੰਬਾਕੂ ਵੇਚ ਰਿਹਾ, ਤੇ ਕੋਊ ਵਿੱਚ ਹੈ ਬਾਰਨੀ ਬਿਖਮ ਸਮ ਚਾਹਾ ਜੀ, ਕਹਿੰਦੇ ਦੇਖੋ ਇਹਨਾਂ ਦੁੱਧ ਘਿਓ ਆਦਿ ਸ਼ਰਾਬ ਦਾ ਫਲ ਇੱਕ ਸਮਾਨ ਨਹੀਂ ਹੈ, ਇਹਨਾਂ ਦਾ ਫਲ ਇੱਕ ਜੈਸਾ ਥੋੜੋ ਹੈ, ਤੇ ਇਸ ਕਰਕੇ ਇਹਦਾ ਆਪਣਾ ਨਸ਼ੇ ਵੇਚਣੇ ਕਾਨੂੰਨ ਤੌਰ 'ਤੇ ਵੀ ਠੀਕ ਨਹੀਂ, ਧਾਰਮਿਕ ਤੌਰ 'ਤੇ ਵੀ ਪਾਪ ਨੇ ਇਹ। ਕੋਈ ਬੰਦਾ ਨਸ਼ੇ ਵੇਚਦਾ ਹੋਵੇ ਉਹਨੂੰ ਆਪਾਂ ਕਾਨੂੰਨ ਤੌਰ 'ਤੇ ਜਾਇਜ਼ ਨਹੀਂ ਠਹਿਰਾਉਂਦੇ ਵੀ ਕਿਉਂ ਲੋਕਾਂ ਦੇ ਪੁੱਤ ਬਰਬਾਦ ਕੀਤੇ ਨੇ, ਕਿਉਂ ਲੋਕਾਂ ਦੇ ਬੱਚੇ ਮਾਰਨੇ ਸ਼ੁਰੂ ਕੀਤੇ ਨੇ। ਤੇ ਜਿਹੜਾ ਕੋਈ ਚੰਗਾ ਦੁੱਧ ਦਹੀਂ ਵੇਚਦਾ ਆਪਾਂ ਕਹਿੰਦੇ ਚੱਲ ਭਾਈ ਵਧੀਆ, ਚਾਹੇ ਪੈਸੇ ਦੋ ਘੱਟ ਮਿਲਣ ਪਰ ਚੰਗਾ ਤੇ ਕੰਮ ਕਰ ਰਹੇ ਹੋ ਨਾ, ਚੰਗੀ ਤੇ ਗੱਲ ਹੈਗੀ ਹੈ। ਹੁਣ ਭਾਈ ਸਾਹਿਬ ਜੀ ਨੇ ਤੀਸਰੀ ਉਦਾਹਰਨ ਦਿੱਤੀ ਹੈ, ਬੜੇ ਧਿਆਨ ਨਾਲ ਸੁਣਨਾ, ਮੈਂ ਤਾਂ ਬੇਨਤੀ ਵਾਰ ਵਾਰ ਕਰ ਰਿਹਾ ਵੀ ਅੱਗੇ ਜਾ ਕੇ ਸਾਰੀ ਗੱਲ ਕਲੀਅਰ ਹੋਣੀ ਹੈ। ਅੱਗੇ ਕਹਿੰਦੇ ਤੈਸੇ ਹੀ ਬੇਕਾਰੀ ਹੀ ਉਪਕਾਰੀ ਹੈ ਅਸਾਦ ਸਾਧ, ਦਿਖਿਆ ਅੰਮ੍ਰਿਤ ਬਨ ਦੇਖੇ ਅਬਗਾਹ ਜੀ। ਹੁਣ ਅੱਗੇ ਕਹਿੰਦੇ ਇਵੇਂ ਹੀ ਨੀਚ ਖੋਟ ਵਾਲਾ ਮਨੁੱਖ, ਬੇਕਾਰੀ ਮਨੁੱਖ ਬੁਰਿਆਈਆਂ ਫੈਲਾਉਂਦਾ, ਬੁਰੇ ਕੰਮ ਕਰਦਾ, ਬੁਰੇ ਕੰਮਾਂ ਨੂੰ ਅੰਜਾਮ ਦਿੰਦਾ, ਨੀਚ ਬੰਦਾ ਨੀਵੇਂ ਕੰਮ ਕਰਦਾ, ਚੋਰੀਆਂ ਠੱਗੀਆਂ ਠੋਰੀਆਂ ਨਿੰਦਿਆ ਚੁਗਲੀ ਹੇਰਾ ਫੇਰੀਆਂ, ਗਲਤ ਤੋਂ ਗਲਤ ਕੰਮ ਨੀਚ ਖੋਟਾ ਬੰਦਾ ਕਰਦਾ, ਜਿਹਨੂੰ ਸਮਾਜ ਪ੍ਰਵਾਨ ਨਹੀਂ ਕਰਦਾ। ਔਰ ਜਿਹੜਾ ਸਤਿਗੁਰੂ ਦਾ ਆਗਿਆਕਾਰੀ ਸਿੱਖ ਹੈ, ਅਸਾਧ ਤਾਂ ਗਲਤ ਕੰਮ ਕਰ ਰਿਹਾ, ਤੇ ਜਿਹੜਾ ਸਾਧ ਹੈ ਸਤਿਗੁਰੂ ਦਾ ਆਗਿਆਕਾਰੀ ਗੁਰਮੁਖ ਸਾਧੂ ਜਨ ਹੈ, ਉਹ ਪਰਉਪਕਾਰ ਕਰਦਾ, ਉਹ ਸਭ ਦਾ ਭਲਾ ਕਰਦਾ। ਇੱਥੇ ਬੁਰਾ ਕਰਨ ਵਾਲੇ ਵੀ ਸਮਾਜ 'ਚ ਨੇ, ਭਲਾ ਕਰਨ ਵਾਲੇ ਵੀ ਸਮਾਜ 'ਚ ਨੇ। ਕਿਸੇ ਨੇ ਬੱਚਿਆਂ ਦੀ ਜਿਹੜੀ ਹੈ ਕਹਿਣ ਤੋਂ ਭਾਵ ਉਹਨਾਂ ਦੀ ਮਿਹਨਤ ਮੁਸ਼ਕਤ ਵੀ ਨਹੀਂ ਦਿੱਤੀ, ਕੰਮ ਕਰਾ ਲਿਆ ਦੋ ਦੋ ਮਹੀਨੇ ਛੇ ਛੇ ਮਹੀਨੇ, ਮੁੜ ਕੇ ਉਹਨਾਂ ਦੀ ਬਾਤ ਨਹੀਂ ਪੁੱਛੀ, ਉਹਨਾਂ ਨੂੰ ਬਣਦਾ ਉਹਨਾਂ ਦਾ ਹੱਕ ਵੀ ਨਹੀਂ ਦਿੱਤਾ, ਉਹਨਾਂ ਨੂੰ ਘਰਾਂ 'ਚੋਂ ਵੀ ਕੱਢਤਾ, ਉਹਨਾਂ ਦੇ ਪੈਸੇ ਵੀ ਦੱਬ ਲਏ, ਆਪਾਂ ਵੇਖਦੇ ਹਾਂ। ਅਤੇ ਕੁਝ ਲੋਕ ਇੱਥੇ ਉਹ ਵੀ ਨੇ ਜਿਨ੍ਹਾਂ ਨੇ ਆਪਣੇ ਵੱਲੋਂ ਬੱਚਿਆਂ ਦੀ ਸਪੋਰਟ ਕੀਤੀ ਹੈ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਕਿਸੇ ਨੂੰ ਬੇਸਮੈਂਟਾਂ ਦੇ ਕਿਰਾਏ ਤੱਕ ਵੀ ਮਾਫ਼ ਕਰਤੇ, ਕਿਸੇ ਗਰੀਬ ਨੂੰ ਉਦਾਂ ਦੀ ਮਦਦ ਕੀਤੀ ਹੈ, ਕੁੜੀਆਂ ਦੀ ਬਾਂਹ ਫੜੀ ਹੈ, ਬੱਚਿਆਂ ਦੀ ਬਾਂਹ ਫੜੀ ਹੈ। ਮਤਲਬ ਸਮਾਜ ਦੇ ਵੀ ਦੋਨੇ ਤਰ੍ਹਾਂ ਦੇ ਬੰਦੇ ਨੇ। ਹੁਣ ਇੱਥੇ ਆਪਾਂ ਜਿਹੜੇ ਸਮਾਜ ਤੁਸੀਂ ਰਹਿੰਦੇ ਹੋ, ਅਸੀਂ ਵੀ ਰਹਿੰਦੇ ਹਾਂ, ਕਈ ਵਾਰੀ ਬੱਚਿਆਂ ਨੂੰ ਪੁੱਛੀਦਾ, ਕਹਿੰਦੇ ਜੀ ਬੰਦਿਆਂ 'ਤੇ ਡਿਪੈਂਡ ਹੈ, ਚੰਗਾ ਬੰਦਾ ਮਿਲ ਗਿਆ, ਉਹ ਤਾਂ ਕਈ ਵਾਰੀ ਕਿਰਾਇਆ ਵੀ ਕਹਿੰਦਾ ਵੀ ਕੋਈ ਨਹੀਂ ਜਦੋਂ ਤੇਰੇ ਕੋਲ ਆਇਆ ਉਦੋਂ ਦੇ ਦੀ, ਦੋ ਮਹੀਨੇ ਨਹੀਂ ਆਇਆ ਤਾਂ ਨਾ ਸੀ, ਤਿੰਨ ਮਹੀਨਿਆਂ ਬਾਅਦ ਦੇ ਦੀ, ਜਦੋਂ ਆਇਆ ਦੇ ਦੀ, ਅੱਧੇ ਦੇ ਦੀ ਭਾਵੇਂ, ਕੋਈ ਗੱਲ ਨਹੀਂ, ਰੋਟੀ ਵੀ ਸਾਨੂੰ ਘਰੋਂ ਖਵਾਉਣ ਤੱਕ ਜਾਂਦੇ ਨੇ, ਬੜੀ ਸਪੋਰਟ ਕਰਦੇ ਨੇ ਜੀ, ਬੜੇ ਚੰਗੇ ਬੰਦੇ ਨੇ। ਪਰ ਇੱਥੇ ਹੀ ਨੇ ਜਿਹੜੇ ਕਹਿੰਦੇ ਜੀ ਪਹਿਲਾਂ ਪੈਸੇ ਬੇਸਮੈਂਟ ਦੇ ਲੈ ਲੈਂਦੇ ਨੇ, ਫਿਰ ਲੜ ਪੈਂਦੇ ਨੇ, ਫਿਰ ਮੁੜ ਕੇ ਪੈਸੇ ਵੀ ਨਹੀਂ ਵਾਪਸ ਕਰਦੇ, ਕੱਢ ਦਿੰਦੇ ਨੇ ਰੋਟੀ ਪਾਣੀ, ਤਾਂ ਕੀ ਸਾਡੇ 'ਤੇ ਪਾਬੰਦੀਆਂ ਪਾਬੰਦੀਆਂ ਨੇ, ਜੀਣਾ ਦੁੱਭਰ ਕਰਤਾ। ਹੁਣ ਦੋਨੇ ਤਰ੍ਹਾਂ ਦੇ ਬੰਦੇ ਨੇ ਨਾ,
ਭਾਈ ਗੁਰਦਾਸ ਇਹੀ ਕਹਿ ਰਹੇ ਨੇ, ਇੱਥੇ ਕਹਿੰਦੇ ਨੇ ਇੱਕ ਤਾਂ ਮਤਲਬ ਚੰਗੇ ਬੰਦੇ ਨੇ, ਖੋਟੇ ਬੰਦੇ ਨੇ, ਉਹ ਬੁਰਾਈਆਂ ਫੈਲਾ ਰਹੇ ਨੇ, ਬੁਰਾ ਕਰ ਰਹੇ ਨੇ, ਸਗੋਂ ਪੈਸੇ ਤੱਕ ਵੀ ਮਾਰ ਲੈਂਦੇ ਨੇ, ਪਰ ਦੂਸਰੇ ਜਿਹੜੇ ਸਾਧ ਬੰਦੇ ਨੇ ਉਹ ਦੂਸਰਿਆਂ ਦੀ ਹੈਲਪ ਮਦਦ ਕਰਦੇ ਨੇ ਵੀ ਕੋਈ ਗੱਲ ਨਹੀਂ, ਗਰੀਬ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ, ਦੁਖੀ ਬੰਦੇ ਦੀ ਬਾਂਹ ਫੜਨੀ ਚਾਹੀਦੀ ਹੈ, ਜਿਵੇਂ ਗੁਰੂ ਸਾਹਿਬਾਨ ਨੇ ਸਾਡਿਆਂ ਨੇ ਕੀਤਾ, ਔਖੇ ਵੇਲੇ ਕਿਸੇ ਦਾ ਸਹਾਰਾ ਬਣਨਾ ਚਾਹੀਦਾ, ਪੀੜਾ ਦੇ ਵਿੱਚ ਕਿਸੇ ਦੀ ਬਾਂਹ ਫੜਨੀ ਚਾਹੀਦੀ ਹੈ, ਇਹ ਪਰਉਪਕਾਰੀ ਕੰਮ ਹੈ, ਅਤੇ ਬੁਰੇ ਦਾ ਵੀ ਭਲਾ ਕਰਨਾ ਚਾਹੀਦਾ। ਹੁਣ ਭਾਈ ਸਾਹਿਬ ਕਹਿੰਦੇ ਦੇਖੋ ਭਾਈ ਦੋਵੇਂ ਜਣੇ ਨੇ ਇੱਥੇ, ਸਭ ਦਾ ਭਲਾ ਕਰਨ ਵਾਲਾ ਗੁਰਮੁਖ ਅਤੇ ਸਭ ਦਾ ਬੁਰਾ ਕਰਨ ਵਾਲਾ ਜਿਹੜਾ ਨੀਚ ਮਨੁੱਖ ਹੈ। ਇਉਂ ਹੀ ਜਿਵੇਂ ਜ਼ਹਿਰ ਦੇ ਸਮੁੰਦਰ ਦਾ ਇਸ਼ਨਾਨ ਅਤੇ ਅੰਮ੍ਰਿਤ ਦੇ ਭੰਡਾਰ ਵਿੱਚ ਟੁੱਬੀ ਮਾਰਨੀ ਹੈ, ਜ਼ਹਿਰ ਦੇ ਸਮੁੰਦਰ ਦੇ ਵਿੱਚ ਜਿਹੜਾ ਇਸ਼ਨਾਨ ਕਰੇਗਾ ਭਲਾ ਬਚੇਗਾ, ਜਿਹਨੇ ਅੰਮ੍ਰਿਤ ਦੇ ਭੰਡਾਰ ਵਿੱਚ ਟੁੱਬੀ ਮਾਰੀ ਉਹਦਾ ਕੁਝ ਵਿਗੜੇਗਾ। ਹੁਣ ਇਹ 6 ਉਦਾਹਰਨਾਂ ਦੇਤੀਆਂ ਪਿਆਰਿਓ, ਤੁਸੀਂ ਸਾਰੀਆਂ ਧਿਆਨ ਨਾਲ ਸਰਵਣ ਕਰੀਆਂ ਨੇ, ਇੱਕ ਵਾਰ ਫਿਰ ਰਿਪੀਟ ਕਰਦੇ ਮੈਂ ਤੁਹਾਡੇ ਸਾਹਮਣੇ।

ਦਾਰੂ ਹਥਿਆਰ ਵੇਚਦਾ ਔਰ ਜਿਹਦੇ ਨਾਲ ਲੋਕਾਂ ਨੂੰ ਮੌਤ ਆਉਂਦੀ ਹੈ, ਲੋਕਾਂ ਦੀਆਂ ਜ਼ਿੰਦਗੀਆਂ ਖਤਮ ਹੁੰਦੀਆਂ ਨੇ, ਕਤਲ ਹੁੰਦੇ ਨੇ, ਪਰ ਕੋਈ ਉਹਨਾਂ ਤੋਂ ਰੱਖਿਆ ਕਰਨ ਵਾਲੇ ਜਿਵੇਂ ਸੰਜੋਆਂ, ਢਾਲਾਂ ਇਤਿਆਦਕ ਉਹ ਘੜ ਘੜ ਕੇ ਵੇਚਦਾ। ਦੋਵਾਂ ਦਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ, ਇੱਕ ਚੰਗੇ ਪਾਸੇ ਲੱਗਿਆ, ਇੱਕ ਮਾੜੇ ਪਾਸੇ ਲੱਗਿਆ। ਕੋਊ ਵਿੱਚ ਹੈ ਗੋਰਸ ਦੁੱਗਧ ਦਦ ਕ੍ਰਿਤ ਨਿਤ, ਕੋਈ ਕਹਿੰਦੇ ਦੁੱਧ ਦਹੀਂ ਜਿਹੜਾ ਮੱਖਣ ਘਿਓ ਇਤਿਆਦਕ ਵੇਚਦਾ, ਚੰਗਾ ਕੰਮ ਕਰ ਰਿਹਾ, ਕਿਸੇ ਨੂੰ ਸਰੀਰਕ ਬਲ ਮਿਲ ਰਿਹਾ, ਤਾਕਤ ਮਿਲ ਰਹੀ ਹੈ, ਕਿਸੇ ਨੂੰ ਬਿਮਾਰੀਆਂ ਤੋਂ ਨਿਜਾਤ ਮਿਲ ਰਹੀ ਹੈ, ਪਰ ਕੋਊ ਵਿੱਚ ਹੈ ਬਾਰਨੀ ਬਿਖਮ ਸਮ ਚਾਹਾ ਜੀ, ਕੋਈ ਸ਼ਰਾਬ ਵੇਚ ਰਿਹਾ, ਨਸ਼ੇ ਵੇਚ ਰਿਹਾ ਔਰ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਿਹਾ, ਸਮਾਜ ਨੂੰ ਗੰਧਲਾ ਕਰ ਰਿਹਾ, ਨਸ਼ਿਆਂ ਦਾ ਵਰਤਾਰਾ ਵਰਤਾ ਰਿਹਾ। ਔਰ ਇਹ ਫਿਰ ਅੱਗੇ ਕਹਿੰਦੇ ਨੇ ਤੈਸੇ ਹੀ ਬਿਕਾਰੀ ਉਪਕਾਰੀ ਹੈ ਅਸਾਧ ਸਾਧ। ਹੁਣ ਅੱਗੇ ਭਾਈ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਅਸਾਧ ਹੈ ਜਿਹੜਾ, ਸਾਧ ਦੇ ਅੱਗੇ ਆੜਾ ਲੱਗਿਆ, ਸਾਧ ਤੇ ਵਿਪਰੀਤ ਸ਼ਬਦ ਹੈ, ਸਾਧ ਚੰਗਾ ਬੰਦਾ, ਸਾਧ ਪੁਰਸ਼ ਨੇਕ ਪੁਰਸ਼, ਉਹਦੇ ਵਿਪਰੀਤ ਜਿਹੜਾ ਅਸਾਧ ਹੈ। ਕਹਿੰਦੇ ਇਸੇ ਤਰ੍ਹਾਂ ਖੋਟਾ ਮਨੁੱਖ ਬੁਰਿਆਈਆਂ ਫੈਲਾਉਂਦਾ, ਬੁਰੇ ਕੰਮ ਕਰਦਾ, ਬੁਰੇ ਕੰਮਾਂ ਨੂੰ ਸ਼ਹਿ ਦਿੰਦਾ, ਚੋਰੀਆਂ ਠੱਗੀਆਂ ਬਦਮਾਸ਼ੀਆਂ ਵਾਲੇ ਪਾਸੇ ਜਾਂਦਾ, ਲੁੱਟਾਂ ਖੋਹਾਂ ਕਰਦਾ, ਪਰ ਜਿਹੜਾ ਸਾਧ ਹੈ, ਸਤਿਗੁਰੂ ਦਾ ਆਗਿਆਕਾਰੀ ਗੁਰਮੁਖ ਹੈ, ਉਹ ਪਰਉਪਕਾਰ ਕਰਦਾ, ਉਹ ਚੰਗੇ ਕੰਮ ਕਰਦਾ, ਨੇਕ ਕੰਮ ਕਰਦਾ। ਔਰ ਇੱਥੇ ਵਿਖਿਆ ਤੇ ਅੰਮ੍ਰਿਤ ਦੇ ਵਿੱਚ ਬੜਾ ਵੱਡਾ ਅੰਤਰ ਹੈ, ਇੱਕ ਜ਼ਹਿਰ ਵੰਡ ਰਿਹਾ ਹੈ, ਇੱਕ ਅੰਮ੍ਰਿਤ ਵੰਡ ਰਿਹਾ, ਉਹ ਗੱਲ ਵੱਖਰੀ ਹੈ। ਬਾਬਾ ਜੀ ਨੇ ਬਾਣੀ ਚ ਆਖਿਆ ਵੀ ਇੱਥੇ ਕੀ ਹੈ, ਇੱਥੇ ਸਾਰੇ ਜ਼ਹਿਰ ਨੂੰ ਲੈ ਰਹੇ ਨੇ, ਵਿਖ ਨੂੰ ਨਹੀਂ। ਵਿਖਿਆ ਅੰਮ੍ਰਿਤ ਕੌੜਾ, ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਣਾ ਡਿੱਠੀ। ਸਤਿਗੁਰੂ ਕਹਿੰਦੇ ਐਸਾ ਵਰਤਾਰਾ ਮੈਂ ਵਾਪਰਦਾ ਵੇਖ ਰਿਹਾ ਇਸ ਸੰਸਾਰ ਦੇ ਵਿੱਚ, ਬਹੁਤ ਸਾਰੇ ਲੋਕਾਂ ਦਾ ਇਹ ਹਾਲ ਹੈ, ਉਹਨਾਂ ਨੂੰ ਜਿਹੜੀ ਤਾਂ ਅੰਮ੍ਰਿਤ ਹੈ ਕੌੜਾ ਲੱਗ ਰਿਹਾ, ਚੰਗੀਆਂ ਗੱਲਾਂ, ਬਾਣੀ ਦੀਆਂ ਗੱਲਾਂ, ਕਥਾ ਕੀਰਤਨ ਦੀਆਂ ਗੱਲਾਂ, ਉਹ ਤਾਂ ਕੌੜੀਆਂ ਲੱਗਦੀਆਂ ਨੇ, ਤੇ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹਨਾਂ ਨੂੰ ਚੰਗੀਆਂ ਲੱਗ। ਵਿਖਿਆ ਅੰਮ੍ਰਿਤ ਕੌੜਾ ਲੱਗਦਾ, ਵਿਖਿਆ ਮਿੱਠੀ, ਉਧਰਲੇ ਪਾਸੇ ਨੂੰ ਦੌੜਦੇ ਨੇ। ਸਾਕਤ ਕੀ ਬਦਨੈਣਾ ਡਿੱਠੀ, ਇਹ ਮੈਂ ਅੱਖਾਂ ਦੇ ਨਾਲ ਵਰਤਾਰਾ ਵਾਪਰਦਾ ਵੇਖਿਆ। ਪਰ ਗੁਰਮੁਖ ਪਿਆਰਿਓ ਹੁਣ ਸੁਣਿਓ, ਇਹ ਉਦਾਹਰਨਾਂ ਦੇ ਕੇ ਅਖੀਰਲੀ ਪੰਗਤੀ ਦੇ ਅੰਦਰ ਭਾਈ ਗੁਰਦਾਸ ਕੀ ਕਹਿੰਦੇ ਨੇ, ਕੀ ਸਾਨੂੰ ਸਮਝਾਉਣਾ ਚਾਹੁੰਦੇ ਨੇ, ਤੱਤ ਕੀ ਕੱਢਿਆ ਉਹਨਾਂ ਨੇ, ਸੁਣਿਓ ਆਦਿ।

जी हुण कहिंदे कहिंदे भाई जिहड़ा मनुखी मन है यह भोल पंछी की तरह जिहड़ा साडा मन है यह पंछी की तरह इहनू बाणी च भी बहुत बार आख्या मन पंखेरू आख्या इहनू मन कबीर मन पंखी भयो बाबा जी कहिंदे ने उड़ उड़ दह दिस जाए जो जैसी संगत मिले सो तैसो फल खाए किड्डा प्यारा बचन है कबीर महाराज कहिंदे ने कबीर मन पंखी भयो मन पंछी है पंछी दी तरह पंछी की करदा उड़ारी मारदा उड़ जांदा है कदे किते बैठ गया कदे किते बैठ गया उड़ उड़ के कदे इधरली दिशा च कदे उधरली दिशा च कदे उधरली दिशा च कदे उधरली च दह दिशावां च जांदा है कोई बन्निया थोड़ो इहो जिहे उत्तर वाले पासे नूं जाणा जां उहने चढ़दे वाले पास जिहड़ा छिपदे वाले पासे नूं ही जाणा वह कदे उत्तर नूं कदे दक्षण नूं कदे पूर्ब नूं कदे पछम नूं पंछी आजाद है उहने उडारी मारनी है उड़ उड़ दह दिस जाए कहिंदे जो जैसी संगत मिले सो तैसो फल खाए पर जिथे वह जाएगा जिहो जी संगत करेगा ओहो जिहा उहनूं फल मिलेगा यह एक प्रतीक वरते है बाबा जी ने एक प्रतीक वरत के सानू समझाया भी यह मन भी पंछी दी नहीं आई है मन उड़दा दह दिस जांदा है दौड़दा है जे तो चंगे बंदियां दी संगत च बह गया इत्थे आ गया मन इत्थे ते हीरे रतन ने जवाहरात ने गुरु का शब्द है गुरु की बाणी है गुरु की बाणी का कीर्तन है गुरु की बाणी की कथा है शब्द विचार है ये वह छकेगा खाएगा ये उहदा भोजन बनेगा पर जे यही उड़ के गलत पासे चलिया गया गंदे नाच गंदे गाने अश्लील सब कुछ उत्थे हो जा खाएगा फिर जैहो जहा खाएगा तैहो जहा उहदा हाल होवेगा क्योंकि जैसा अन्न वैसा तन खाण ते बड़ा डिपेंड है की खांदे आपां जिहो जिहा भोजन खावांगे तिहो जिहा साडा शरीर होवेगा तुसीं गलिया सड़िया कच्चा भोजन खाओ बीमार हो जाएगा शरीर रोगी हो जाएगा शरीर अणपक्या खा लो कच्चा भोजन खा लो तो जरूर बीमार होवेगा पर तुसीं पौष्टिक भोजन खाओ पक्या होया भोजन खाओ संतुलित भोजन खाओ तो शरीर ताकतवर होवेगा इस तरह जिहड़ा मन है इहदी भी खुराक है यह मन पंछी की भी खुराक है शरीर की खुराक वक्री है मन की खुराक वक्री है जे मन नूं आपां ने खाना भोजन देता गुरु का शब्द इहने उस तरह का हो जाना है जे मन पंखी नूं खुराक मिल गई गंदी तो इहने उहो जिहा हो जाना इस करके आपां बाणी चों भी पढ़दे हां देखो एक थां ते तां महाराज ने भी आख्या सी भी थाल विच तीन वस्तु पईओ सत संतोख विचारो अमृत नाम ठाकुर का पयो जिसका सबस आधारो जे को खावै जे को भुंचै तिसका होए उधारो थाल परोसता साडे सामने महाराज ने श्री गुरु ग्रंथ साहिब महाराज रूपी थाल उह थाल दे विच किड्डे कीमती भोजन ने किड्डे कीमती पदार्थ रखते तीन वस्तुआं दखा जिक्र आउंदा सत संतोख विचारो अमृत नाम ठाकुर का पयो जिसका फिर अगे कहिंदे जे को खावै हुण सवाल ते खाण दा ना जे कोई खावेगा इस भोजन दे विचों इस थाल दे विचों भोजन नूं जे फिर उहनूं कोई पचावेगा खाना ही नहीं हुंदा सारा कुछ पचना भी चाहिए जिहड़ा भोजन तुसीं खांदे हो जे पचेगा तां जाके खून बनेगा वो जे खा लिया पचिया नहीं है उस तरह निकल गया फिर शरीर तकड़ा नहीं होवेगा बलवान नहीं होवेगा शरीर नूं भोजन लगेगा नहीं आपां यह बीमारी है एक तरह की अण जिवें आपां खाधा उदां ही निकल जाए वो पाचन क्रिया ठीक होनी चाहिए हाजमा ठीक होना चाहिए भोजन पचना चाहिए इस करके जिन्हें गुरबाणी पढ़िया समझिया वाचिया विचारिया अपने जीवन का आधार बना लिया और जे को खावे जे को भुंचे फिर महाराज कहिंदे उहदा उधार होना ही होना उहदा पार उतारा होना ही होना यह वस्त तजी नहि जाई नित नित रख उर धारो ते इसे करके
ਆਤਮਾ ਅਚੇਤ ਪੰਛੀ ਧਾਵਤ ਚਤੁਰ ਕੁੰਟ, ਮਨੁੱਖੀ ਮਨ ਅਡੋਲ ਪੰਛੀ ਵਾਂਗ ਚੌਂ ਕੁੰਟਾਂ ਵਿੱਚ ਧੌਂਦਾ, ਕਦੇ ਉੱਧਰ ਨੂੰ ਉੱਡ ਜਾਂਦਾ, ਕਦੇ ਉੱਧਰ ਨੂੰ ਉੱਡ ਜਾਂਦਾ। ਮਨ ਪੰਖੀ ਭਇਓ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ, ਜਾਂ ਇਹ ਤਾਂ ਕਈ ਵਾਰੀ ਕਬੂ ਜੀ ਅੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਇਹ ਵੀ ਮਹਾਰਾਜ ਨੇ ਇਸ਼ਾਰੇ ਕੀਤੇ ਨੇ। ਲੋਭੀ ਜੀ ਅਰਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ ਪਾਲੇ, ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ। ਕਹਿੰਦੇ ਨੇ ਇਸੇ ਤਰ੍ਹਾਂ ਇਹੋ ਜਿਹੇ ਬ੍ਰਿਸ਼ ਤੇ ਬੈਠ, ਜਿਹੋ ਜਿਹੇ ਬ੍ਰਿਸ਼ ਤੇ ਬੈਠੇਗਾ ਇਹ ਮਨ, ਇਹ ਪੰਛੀ, ਉਹੋ ਜਿਹਾ ਹੀ ਇਹਨੂੰ ਫਲ ਖਾਣ ਨੂੰ ਮਿਲੇਗਾ। ਬੇਰੀ ਤੇ ਬੈਠ ਗਿਆ ਬੇਰ ਨੇ, ਅੰਬ ਤੇ ਬੈਠ ਗਿਆ ਅੰਬ ਹੈ, ਜਾਮਣ ਤੇ ਬੈਠ ਗਿਆ ਜਾਮਣ ਹੈ, ਜੇ ਕੋਈ ਕੌੜੇ ਫਲਾਂ ਤੇ ਬੈਠ ਗਿਆ ਉੱਥੇ ਉਹੀ ਕੁਝ ਹੈ। ਜਿਹੋ ਜੇ ਫਲ ਦੇ ਦਰਖਤ ਦੇ ਉੱਪਰ ਜਾ ਕੇ ਇਹ ਬੈਠੇਗਾ, ਇਹਨੂੰ ਖਾਣ ਨੂੰ ਉਹੀ ਕੁਝ ਉੱਥੋਂ ਮਿਲੇਗਾ। ਇਹ ਨਹੀਂ ਹੈ ਵੀ ਬੈਠੇ ਕਿਸੇ ਦਰਖਤ ਦੇ ਉੱਪਰ ਖਾਣ ਨੂੰ ਇਹਨੂੰ ਕੁਝ ਹੋਰ ਮਿਲੇ, ਐਸਾ ਨਹੀਂ ਹੋ ਸਕਦਾ, ਐਸਾ ਸੰਭਵ ਨਹੀਂ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਬਚਨ ਹੈ, ਇਹ ਬਚਨ ਤੁਸੀਂ ਪੜ੍ਹਦੇ ਹੋ ਬਹੁਤ ਵਾਰ, ਹੁਣ ਆਪਾਂ ਕਈ ਵਾਰੀ ਇਹ ਪੜ੍ਹ ਕੇ ਲੰਘ ਜਾਂਦੇ ਹਾਂ। ਅੱਜ ਉਹਨੂੰ ਭਾਈ ਗੁਰਦਾਸ ਜੀ ਨੇ ਬਿਲਕੁਲ ਕਲੀਅਰ ਕੀਤਾ, ਖੋਲਿਆ ਉਹਨੂੰ, ਗੁਰਬਾਣੀ ਦਾ ਉਹ ਸ਼ਬਦ, ਗੁਰਬਾਣੀ ਦਾ ਉਹ ਨੁਕਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਉਹ ਜਿਹੜਾ ਬਚਨ ਹੈ ਉਹਨੂੰ ਐਸੇ ਸੋਹਣੇ ਢੰਗ ਦੇ ਨਾਲ ਖੋਲਿਆ। ਕਹਿੰਦੇ ਗੁਰੂ ਹੁਕਮ ਅਨੁਸਾਰ ਅਸਾਧ ਜਿਹੜਾ ਮਨਮੁੱਖ ਹੈ ਉਹਦੀ ਸੰਗਤ ਵਿੱਚ ਮਨ ਨੂੰ ਮਲੀਨਤਾ ਮਿਲਦੀ ਹੈ। ਅਸਾਧ ਬੰਦੇ ਕੋਲੇ ਬੈਠੋਗੇ, ਮਾੜੇ ਬੰਦੇ ਕੋਲੇ ਬੈਠੋਗੇ, ਮਨ ਮਲੀਨ ਹੋਏਗਾ, ਮਾੜੀਆਂ ਚੀਜ਼ਾਂ ਸੁਣਾਂਗੇ, ਮਾੜੀਆਂ ਚੀਜ਼ਾਂ ਦਾ ਅਸਰ ਹੋਏਗਾ, ਮਾੜਾ ਕਰਨ ਲੱਗ ਜਾਵਾਂਗੇ। ਚੰਗੇ ਬੰਦਿਆਂ ਕੋਲੇ ਬੈਠਾਂਗੇ, ਚੰਗੀਆਂ ਚੀਜ਼ਾਂ ਦਾ ਅਸਰ ਹੋਏਗਾ। ਤੁਸੀਂ ਇੱਥੇ ਬੈਠੇ ਹੋ, ਇੱਥੇ ਤੁਸੀਂ ਆਪਸ ਵਿੱਚ ਡਿਸਕਸ ਕਰੋਗੇ ਵੀ ਮੈਂ ਦਸਵੰਧ ਕੱਢਦਾ, ਮੈਂ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇੰਨਾ ਦਸਵੰਧ ਕੱਢਦਾ, ਤੇ ਕਿਤੇ ਨਾ ਕਿਤੇ ਤੁਹਾਡੇ ਉੱਪਰ ਅਸਰ ਪੈ ਗਿਆ, ਤੁਸੀਂ ਵੀ ਕੱਢਣ ਲੱਗ ਜਾਓਗੇ। ਤੇ ਦਸਵੰਧ ਕੱਢਣਾ ਗੁਰੂ ਦਾ ਹੁਕਮ ਹੈ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣ ਹੈਸੇ। ਜੇ ਚਲੋ ਦਸਵੰਧ ਕੱਢਣਾ ਪਾਸੇ, ਜੇ ਇੱਥੇ ਤੁਸੀਂ ਬੈਠੇ ਆਪਸ ਵਿੱਚ ਹੀ ਡਿਸਕਸ ਹੋਈ, ਗੱਲ ਹੋਈ ਵੀ ਮੈਂ ਕੁਝ ਵੀ ਹੋ ਜਾਵੇ ਪਰਾਇਆ ਹੱਕ ਨਹੀਂ ਖਾਂਦਾ, ਮੈਂ ਕਿਸੇ ਦਾ ਹੱਕ ਨਹੀਂ ਮਾਰਦਾ, ਕਿਸੇ ਦੀ ਮਿਹਨਤ ਨਹੀਂ ਮਾਰਦਾ, ਕੁਝ ਵੀ ਹੋ ਜਾਏ, ਤੇ ਫਿਰ ਆਪਾਂ ਕਹਾਂਗੇ ਵੀ ਲੈ ਵੀ ਅੱਜ ਤੋਂ ਬਾਅਦ ਮੈਂ ਵੀ ਕਿਸੇ ਦਾ ਹੱਕ ਨਹੀਂ ਮਾਰਨਾ, ਅੱਜ ਤੋਂ ਬਾਅਦ ਮੈਂ ਵੀ ਕਿਸੇ ਦਾ ਪਰਾਇਆ ਹੱਕ ਨਹੀਂ ਖਾਣਾ ਹੈਗਾ। ਉਹਦੇ ਨਾਲ ਕੀ ਹੋਏਗਾ, ਕਿਉਂਕਿ ਮਹਾਰਾਜ ਨੇ ਕਿਹਾ ਨਾ ਸਾਨੂੰ ਵੀ ਹੱਕ ਪਰਾਇਆ ਨਾਨਕ ਆ, ਉਸ ਸੂਅਰ ਉਸ ਗਾਏ, ਗੁਰਪੀਰ ਹਮ ਤਾਂ ਭਰੇ ਜਾ ਮੁਰਦਾਰ ਨਾ ਖਾਏ। ਹੁਣ ਸੰਗਤ ਹੈ ਨਾ, ਤੁਸੀਂ ਉਹਨਾਂ ਬੰਦਿਆਂ ਦੀ ਸੰਗਤ ਕਰੋ ਕਿ ਜਿਹੜੇ ਸੰਬੰਧ ਕੱਢਦੇ ਨੇ, ਪਰਾਇਆ ਹੱਕ ਨਹੀਂ ਖਾਂਦੇ, ਸਗੋਂ ਉਹੋ ਜਿਹੇ ਹੋਵੋਗੇ। ਜੇ ਤੁਸੀਂ ਉਹਨਾਂ ਦੀ ਸੰਗਤ ਕਰ ਲਈ, ਵਿਦਿਆਰਥੀਆਂ ਦੇ ਵੀ ਪੈਸੇ ਮਾਰੀ ਜਾਓਗੇ, ਸਟੂਡੈਂਟਾਂ ਦੇ ਵੀ ਪੈਸੇ ਦੱਬੀ ਜਾਓਗੇ, ਉਹਨਾਂ ਤੋਂ ਕੰਮ ਕਰਾਓਗੇ, ਬਦਲੇ ਦੇ ਵਿੱਚ ਉਨੀ ਮਿਹਨਤ ਨਹੀਂ ਦਿਓਗੇ ਜਾਂ ਉਹਨਾਂ ਦੀ ਮਿਹਨਤ ਦੱਬ ਲਓਗੇ। ਕਿਉਂਕਿ ਸਾਡੇ ਨਾਲ ਕਈ ਵਿਦਿਆਰਥੀ ਗੱਲਾਂ ਕਰਦੇ ਨੇ ਵੀ ਇਹਨੇ ਸਾਡੇ ਇੰਨੇ ਪੈਸੇ ਦੱਬ ਲਏ, ਇਹਨੇ ਸਾਡੀ ਇੰਨੀ ਮਿਹਨਤ ਦੱਬ ਲਈ, ਇਸ ਤੋਂ ਪਹਿਲਾਂ ਹੀ ਕਰਜ਼ੇ ਹੇਠਾਂ। ਮਤਲਬ ਕਈ ਵਾਰੀ ਹੁੰਦਾ ਵੀ ਇਹ ਮਾੜੇ ਬੰਦਿਆਂ ਨਾਲ ਤੁਹਾਡਾ ਵਾਹ ਪੈ ਗਿਆ, ਚੰਗਿਆਂ ਨਾਲ ਪਿਆ ਹੁੰਦਾ, ਅਗਲੇ ਤੁਹਾਡੀ ਮਦਦ ਵੀ ਕਰਦੇ ਨੇ, ਇਸੇ ਸਮਾਜ ਦੇ ਵਿੱਚ ਹੈ ਸਾਰਾ ਕੁਛ। ਭਾਈ ਗੁਰਦਾਸ ਨੇ ਇਹ ਅੱਜ ਇਸ਼ਾਰਾ ਕੀਤਾ, ਗੁਰਮੁਖ ਸਾਧੂ ਜਨ ਦੀ ਸੰਗਤ ਵਿੱਚੋਂ ਉੱਤਮ ਗੁਣਾਂ ਨੂੰ ਪ੍ਰਾਪਤ ਕਰੀਦਾ, ਮਾੜੇ ਬੰਦਿਆਂ ਦੀ ਸੰਗਤ ਵਿੱਚੋਂ ਮਾੜੇ ਰਿਜ਼ਲਟ ਨਿਕਲਦੇ ਨੇ। ਹੈ ਇਹ ਨਹੀਂ ਹੈਗਾ ਵੀ ਆਪਾਂ ਸਮਾਜ ਛੱਡ ਕੇ ਦੌੜ ਜਾਈਏ ਕਿਤੇ ਵੀ ਜੀ ਇੱਥੇ ਤਾਂ ਸਾਰੇ ਹੀ ਮਾੜੇ ਨੇ ਵੀ ਆਪਾਂ, ਤੁਸੀਂ ਕਿਤੇ ਚਲੇ ਜਾਓ, ਵਰਤਾਰਾ ਇਹੀ ਹੈ। ਤੁਸੀਂ ਪੰਜਾਬ 'ਚੋਂ ਆਇਓ ਜਾਂ ਕੋਈ ਕਿਤੋਂ ਵੀ ਆਇਆ, ਜਿਹੜਾ ਕੁਝ ਉੱਥੇ ਸੀ ਇਹ ਨਹੀਂ ਹੈਗਾ ਵੀ ਇੱਥੇ ਬਿਲਕੁਲ ਨਹੀਂ ਹੈ, ਉਹਦਾ ਥੋੜ੍ਹਾ ਜਿਹਾ ਰੂਪ ਬਦਲਿਆ ਹੋਏਗਾ, ਉਹਦਾ ਢੰਗ ਬਦਲਿਆ ਹੋਏਗਾ, ਬਸ ਤਰੀਕਾ ਥੋੜ੍ਹਾ ਜਿਹਾ ਹੋਰ ਹੋ ਸਕਦਾ, ਪਰ ਸਭ ਕੁਝ ਠੱਗੀਆਂ ਠੋਰੀਆਂ ਹੇਰਾ ਫੇਰੀਆਂ ਚੋਰ ਬਜ਼ਾਰੀਆਂ, ਜਿਹਨੇ ਉੱਥੇ ਨਹੀਂ ਛੱਡੀਆਂ, ਛੱਡੀਆਂ ਇੱਥੇ ਵੀ ਨਹੀਂ, ਜਿਹਨੇ ਭਲੇ ਕੰਮ ਉੱਥੇ ਨਹੀਂ ਛੱਡੇ, ਮਦਦ ਕਰਨੀ ਲੋਕਾਂ ਦੀ, ਹੈਲਪ ਕਰਨੀ, ਦਸਵੰਧ ਕੱਢਣੇ, ਕੌਮ ਦਾ ਚੰਗਾ ਸੋਚਣਾ, ਭਲਾ ਸੋਚਣਾ, ਸਰਬੱਤ ਦੇ ਭਲੇ ਦੀ ਗੱਲ, ਉਹਨਾਂ ਨੇ ਉਹ ਇੱਥੇ ਵੀ ਨਹੀਂ ਛੱਡਿਆ ਹੈਗਾ। ਇਸ ਕਰਕੇ ਇਹ ਚੀਜ਼ਾਂ ਕਿਸੇ ਥਾਂ ਬਦਲਣ ਦੇ ਨਾਲ ਨਹੀਂ ਹੁੰਦੀਆਂ, ਇਹ ਹੁੰਦੀਆਂ ਨੇ ਗੁਰੂ ਕੀ ਸੰਗਤ ਕਰਨ ਦੇ ਨਾਲ। ਜੇ ਆਪਾਂ ਸੰਗਤ ਕਰਾਂਗੇ ਤੇ ਬਹੁਤ ਸਾਰੀਆਂ ਮਾੜੀਆਂ ਆਦਤਾਂ ਛੱਡ ਦੇਵਾਂਗੇ, ਚੰਗੀਆਂ ਅਡੋਪਟ ਕਰ ਲਵਾਂਗੇ, ਪਰ ਜੇ ਅਸੀਂ
ਇਸ ਪਾਸੇ ਨਾ ਆਏ ਤਾਂ ਮਾੜੀਆਂ ਚੀਜ਼ਾਂ ਅਸੀਂ ਗ੍ਰਹਿਣ ਕਰਾਂਗੇ, ਚੰਗੀਆਂ ਛੱਡ ਬੈਠਾਂਗੇ। ਫੈਸਲਾ ਮਨੁੱਖ ਨੇ ਕਰਨਾ, ਮਨੁੱਖ ਆਜ਼ਾਦ ਹੈ। ਮਹਾਰਾਜ ਨੇ ਬਹੁਤ ਵੱਡੀ ਗੱਲ ਮਨੁੱਖ ਤੇ ਛੱਡੀ ਹੈ ਵੀ ਬੰਦੇ ਤੇਰੀ ਮਰਜ਼ੀ ਹੈ, ਤੂੰ ਕੀ ਕਰਨਾ ਚਾਹੁੰਦਾ, ਤੈਨੂੰ ਆਜ਼ਾਦੀ ਦਿੱਤੀ ਹੈ, ਤੂੰ ਜੈਸੀ ਸੰਗਤ ਕਰੇਗਾ ਵੈਸੇ ਹੀ ਤੇਰੇ ਤੇ ਪ੍ਰਭਾਵ ਹੋਏਗਾ। ਹੁਣ ਡਿਪੈਂਡ ਆਪਣੇ ਤੇ ਹੈ ਵੀ ਆਪਾਂ ਜੇ ਤਾਂ ਚੰਗੇ ਪਾਸੇ ਜਾਣਾ ਤੇ ਆਪਾਂ ਨੂੰ ਇੱਥੇ ਬੈਠਣਾ ਪਏਗਾ, ਬੱਚੇ ਇੱਥੇ ਬਿਠਾਉਣੇ ਪੈਣੇ ਨੇ, ਤੇ ਜੇ ਆਪਾਂ ਇੱਥੇ ਨਾ ਬੈਠੇ, ਸੰਗਤ ਵਿੱਚ ਨਾ ਬੈਠੇ, ਗੁਰੂ ਕੀ ਕੀਰਤੀ ਨਾ ਕੀਤੀ, ਗਲਤ ਪਾਸਿਆਂ ਤੇ ਗਲਤ ਅੱਡਿਆਂ ਤੇ ਬੈਠਣ ਲੱਗ ਪਏ, ਫਿਰ ਸਾਡਾ ਕੋਈ ਸਵਾਰ ਵੀ ਨਹੀਂ ਸਕਦਾ। ਗੁਰੂ ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ। ਭਾਈ ਗੁਰਦਾਸ ਜੀ ਦਾ ਇਹ ਜਿਹੜਾ ਕਵਿਤਾ ਸਾਡੀ ਸਮਝ ਵਿੱਚ ਆਵੇ, ਉਹਨਾਂ ਨੇ ਜਿਹੜਾ ਨਿਚੋੜ ਕੱਢ ਕੇ ਸਾਡੇ ਸਾਹਮਣੇ ਰੱਖਿਆ, ਅਸੀਂ ਇਸ ਚੀਜ਼ ਨੂੰ ਸਮਝ ਸਕੀਏ, ਇਹ ਸਾਡੇ ਹਿਰਦਿਆਂ 'ਚ ਵਸੇ। ਇਸੇ ਸਮਾਜ ਦੇ ਵਿੱਚ ਰਹਿਣਾ, ਚੰਗੇ ਬੰਦਿਆਂ ਦੀ ਸੰਗਤ, ਸਤਿਪੁਰਸ਼ਾਂ ਦੀ ਸੰਗਤ ਕਰਨੀ ਹੈ, ਮਨ 'ਚੋਂ ਮਲੀਨਤਾ ਖਤਮ ਹੋਵੇ ਅਤੇ ਉੱਤਮ ਸਾਨੂੰ ਸੰਗਤ ਪ੍ਰਾਪਤ ਹੋਵੇ, ਕਿਉਂਕਿ ਉੱਤਮ ਸੰਗਤ ਜਿਹੜੀ ਹੈ ਉਹ ਮਨੁੱਖ ਨੂੰ ਉੱਚੇ ਕਰ ਦਿੰਦੀ ਹੈ। ਮਹਾਰਾਜ ਕਿਰਪਾ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ ਤੁਹਾਡਾ ਸਾਰਿਆਂ ਦਾ, ਬੜੇ ਪ੍ਰੇਮ ਨਾਲ, ਬੜੇ ਪਿਆਰ ਨਾਲ, ਸਤਿਕਾਰ ਨਾਲ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਤੁਹਾਡੀਆਂ ਸਭਨਾਂ ਦੀਆਂ ਹਾਜ਼ਰੀਆਂ, ਭੇਟਾਵਾਂ, ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣ, ਗੁਰਮਤਿ ਦੀ ਸੋਝੀ ਪ੍ਰਾਪਤ ਹੋਵੇ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ, ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰੀਏ, ਗੁਰੂ ਕੇ ਕੀਰਤਨੀਆਂ ਪਾਸੋਂ ਕੀਰਤਨ ਦਾ ਆਨੰਦ ਮਾਣੀਏ ਜੀ। ਆਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸੰਸਕਾਰ ਜੋ ਗਿਆਨੀ ਭਾਈ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਜਿਨ੍ਹਾਂ ਨੇ ਆਪ ਜੀ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾਈ ਹੈ, ਤਿੰਨਾਂ ਦਾ ਤੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਰਾਗੀ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਗੋਪਾਲ ਤੇਰਾ ਆਰਤਾ, ਇਹ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਰਾਗੀ ਜਥੇ ਪਾਸੋਂ ਹੁਣ ਆਨੰਦ ਕਾਜ ਦੀ ਆਰੰਭਤਾ ਹੋਣ ਲੱਗੀ ਹੈ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਤੋਂ ਪਹਿਲਾਂ ਆਪਾਂ ਸ਼ਬਦ ਸਰਵਣ ਕਰੀਏ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਾਹਿਬ ਸਾਖੀਏ ਜੀ।

ਸੋ ਹੁਣ ਬੇਨਤੀ ਹੈ ਬੇਟੇ ਬੇਟੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ। ਬਾਕੀ ਸੰਗਤ ਬੈਠੀ ਰਹੇਗੀ, ਬੇਟਾ ਬੇਟੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਜੀ ਸੋਖੋ ਟਲ ਗੁਰੂ ਸੇਵੀਐ ਐਨਸ ਸਹਿਜ ਸੁਭਾ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਵਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਢੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਨਾ ਸੂਜੈ ਦੂਜੀ ਠਹਾਰ ਹਾਰ ਪਰਿਉਂ ਤੋਂ ਦੁਆਰੀ ਲੇਖਾ ਛੋੜ ਅਲੇਖੇ ਛੁੱਟ ਹੈ ਹਮ ਨਿਰਗੁਣ ਲਿਓ ਉਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ।
1: ਸੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

0: ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਸੁਭਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਗੁਰੂ ਸਾਹਿਬ ਨੂੰ। ਬੜੀ ਸ਼ਰਧਾ ਦੇ ਨਾਲ ਤੁਸੀਂ ਪਰਿਕਰਮਾ ਕਰਨੀਆਂ ਗੁਰੂ ਸਾਹਿਬ ਨੂੰ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਚਾਰ ਲਾਵਾਂ ਗੁਰਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਭਾਈ ਸਾਹਿਬ ਪਾਠ ਕਰਨਗੇ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ ਜੀ।
1: ਧੰਨਾ ਵਾਹਿਗੁਰੂ ਜੀ, ਸੂਹੀ ਮਹੱਲਾ ਚੌਥਾ, ਹਰ ਪੈਲੜੀ ਲਾਵ ਪਰਵਿਤੀ ਕਰਮ ਦੰਡਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦਿੜੋ ਪਾਪ ਤਜਾਇਆ ਬਲਰਾਮ ਜੀਓ, ਹਰ ਪੈਲੜੀ ਲਾਵ ਪਰਵੇਤੀ ਕਰਮ ਦੰਡਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦੜੋ ਪਾਪ ਤਜਾਇਆ ਬਲਰਾਮ ਜੀਓ, ਧਰਮ ਦੜੋ ਹਰ ਨਾਮ ਧਿਆਵੋ ਸਿਮਰਤ ਨਾਮ ਦੰਡਾਇਆ, ਸਤਿਗੁਰ ਗੁਰ ਪੂਰਾ ਆਰਾਧ ਹੋ ਸਭ ਕਿਲਬਕੋ ਪਾਪ ਗਵਾਇਆ, ਸਹਿਜ ਆਨੰਦ ਹੋਵਾ ਵਡਭਾਗੀ ਮਨ ਹਰ ਹਰ ਮੀਠਾ ਲਾਇਆ, ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ, ਜਨਾ ਕਹਿ ਨਾਨਕ ਲਾਭ ਪਹਿਲੀ

ਸਾਹਿਬ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਪੈ ਮਨ ਹੋਏ

ਕੁਰਬਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਾਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਆਏ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠਾ ਸਭ ਦੁੱਖ ਜਾਏ।

ਵਾਹੀ ਦੇਖ ਕੇ ਅੰਨ ਡਿੱਠ ਕੀਤਾ। ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸ਼ਹੀਦ ਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ।

ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੀਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ੁਭ ਆਨੰਦ ਕਾ ਲੜਕਾ ਭਾਈ ਗਗਨ ਦੀਪ ਸਿੰਘ ਹੋਠੀ, ਪਿਤਾ ਸਵਰਗਵਾਸੀ ਸਰਦਾਰ ਮਨਜੀਤ ਸਿੰਘ ਹੋਠੀ ਅਤੇ ਮਾਤਾ ਮਨਜੀਤ ਕੌਰ ਜੀ ਹੋਠੀ, ਲੜਕੀ ਬੀਬਾ ਚੰਦਨ ਪ੍ਰੀਤ ਕੌਰ ਜੀ ਸੰਘਾ, ਸਪੁੱਤਰੀ ਸਰਦਾਰ ਇੰਦਰਜੀਤ ਸਿੰਘ ਸੰਘਾ ਅਤੇ ਮਾਤਾ ਕੁਲਵਿੰਦਰ ਕੌਰ ਸੰਘਾ, ਦਾਤਾ ਜੀ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਕਿਰਪਾ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੀ। ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾ ਬਖਸ਼ਣੀਆਂ ਜੀ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਲੋਕ ਪਰਲੋਕ ਸੇਵਕਾਂ ਦੇ ਪਰਦੇ ਢੱਕਣੇ ਜੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ ਜੀ। ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸੁਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ। ਵਾਹਿਗੁਰੂ ਨਾਮ ਜਿਹਾ ਜਿਹਾ, ਜੋ ਸ਼ਰਧਾ ਕਰ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਨ ਸਵੰਨੀ ਖੜ ਰਤਨ ਜੜਾਮੀ, ਹਰ ਪ੍ਰੇਮ ਪੁਰਖ ਮਨ ਬੁਠਾ, ਸਭੇ ਕਾਜ ਸੁਹਿਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਖੰਭ ਵੀ ਕਾਂਦੜੇ ਜੇ ਲਹਾ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਫਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੂ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ।

ਪਾਛੇ ਆਨੰਦ ਪ੍ਰਭ ਕੀਤਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ।

0: Beli Sony Halo Sri बहुत-बहुत धन्यवाद बाबा जी उन्हां दा गुरु प्याई साध संगत जी देख आपां नूं बाहर काउंटर तों मिलूगी जी उत्थों लैणी आ सारी संगत ने दूसरी बेनती आ भी जदों आपां सारिआं ने गुरु घर दे दरबार विचों बाहर जाणा किसे ने गल्लां नहीं करनियां ते महाराज बार पिट्ठ नहीं करनी गुरु घर दा सत्कार बरकरार रखणा है क्योंकि इस तों बाद लगातार कीर्तन शुरू हो जाणे ने भाई जगदेव सिंह जाचक आपां नूं इक ਵਧਾਈ ਦੀ ਵਾਰ ਸੁਣਾਉਣਗੇ ਇੱਕ ਵਾਰ ਫਿਰ ਦੋਨੋਂ ਹੀ ਪਰਿਵਾਰਾਂ ਨੂੰ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਵੱਲੋਂ ਕੈਲਗਰੀ ਦੀ ਸਮੂਹ ਸੰਗਤ ਵੱਲੋਂ ਲੱਖ ਲੱਖ ਵਧਾਈ ਹੋਵੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਸਾਹਿਬੇ ਕਮਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਕਾ ਗਗਨਦੀਪ ਸਿੰਘ ਅਤੇ ਬੀਬੀ ਚੰਦਨਪ੍ਰੀਤ ਕੌਰ ਦੇ ਆਨੰਦ ਕਾਰਜ ਮੌਕੇ ਇਕੱਤਰ ਹੋਈ ਗੁਰੂ ਸਾਰੀ ਸਾਧ ਸੰਗਤ ਜੀ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਇੱਕ ਵਾਰ ਜਥੇ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਕੋਈ ਵੀ ਰਸਨਾ ਵਾਂਝੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ
1: ਸਤਿਗੁਰੂ ਪਾਤਸ਼ਾਹ ਜੀ ਨੇ ਪਰਿਵਾਰ ਤੇ ਹੋਠੀ ਪਰਿਵਾਰ ਅਤੇ ਸੰਘਾ ਪਰਿਵਾਰ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਸਰਦਾਰ ਇੰਦਰਜੀਤ ਸਿੰਘ ਸੰਘਾ ਅਤੇ ਬੀਬੀ ਕੁਲਵਿੰਦਰ ਕੌਰ ਸੰਘਾ ਦੀ ਸਪੁੱਤਰੀ ਬੀਬੀ ਚੰਦਨਪ੍ਰੀਤ ਕੌਰ ਸੰਘਾ ਦਾ ਆਨੰਦ ਕਾਰਜ ਸਵਰਗਵਾਸੀ ਸਰਦਾਰ ਮਨਜੀਤ ਸਿੰਘ ਹੋਠੀ ਅਤੇ ਸਰਦਾਰ ਅਤੇ ਬੀਬੀ ਮਨਜੀਤ ਕੌਰ ਹੋਠੀ ਦੇ ਫਰਜੰਦ ਕਾਕਾ ਗਗਨਦੀਪ ਸਿੰਘ ਹੋਠੀ ਨਾਲ ਹੋਇਆ ਦੋਨਾਂ ਪਰਿਵਾਰਾਂ ਨੂੰ ਬੱਚਿਆਂ ਦੇ ਆਨੰਦ ਕਾਰਜ ਦੀ ਕੋਟਾਨ ਕੋਟ ਵਾਰ ਵਧਾਈ ਦਿੰਦੇ ਹੋ ਸਮਾਂ ਬੜਾ ਸੀਮਤ ਹੈ ਮੈਂ ਵੇਖ ਰਿਹਾ ਸੰਗਤ ਵਿੱਚੋਂ ਸ਼ਾਇਦ ਥੋੜਾ ਕਾਲਾਪਣ ਵੀ ਹੋ ਜਾਂਦਾ ਕਿਉਂਕਿ ਅਸੀਂ ਸਮਾਂ ਵੈਸੇ ਬਹੁਤਾ ਨਹੀਂ ਲਾਉਣਾ ਪੰਜ ਸੱਤ ਮਿੰਟ ਵਿੱਚ ਤੁਹਾਡੇ ਤੋਂ ਖਿਮਾ ਮੰਗ ਲੈਣੀ ਹੈ ਤੁਸੀਂ ਵਿਆਹ ਦੇ ਬਾਕੀ ਕਾਰਜ ਵੀ ਕਰਨੇ ਨੇ ਅੱਜ ਬਹੁਤ ਵੱਡਾ ਖੁਸ਼ੀ ਦਾ ਸਮਾਂ ਹੈ ਗ੍ਰਸਤੀ ਬੰਦੇ ਦੇ ਜੀਵਨ ਵਿੱਚ ਦੋ ਵੱਡੀਆਂ ਖੁਸ਼ੀਆਂ ਆਉਂਦੀਆਂ ਨੇ ਵੈਸੇ ਖੁਸ਼ੀਆਂ ਬਹੁਤ ਆਉਂਦੀਆਂ ਨੇ ਵੱਡੀਆਂ ਖੁਸ਼ੀਆਂ ਦੋ ਮੰਨੀਆਂ ਗਈਆਂ ਨੇ ਇੱਕ ਗ੍ਰਸਤੀ ਦੇ ਘਰ ਵਿੱਚ ਔਲਾਦ ਦਾ ਬੱਚੇ ਦਾ ਜਨਮ ਹੋਣਾ ਬਹੁਤ ਵੱਡੀ ਖੁਸ਼ੀ ਹੈ ਇਸ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ ਇਹਨਾਂ ਬੱਚਿਆਂ ਦਾ ਜਦੋਂ ਜਨਮ ਹੋਇਆ ਸੀ ਜਾਂ ਪਰਿਵਾਰ ਜਾਣਦਾ ਜਾਂ ਤੁਸੀਂ ਸਾਕ ਸੰਬੰਧੀ ਜਾਣਦੇ ਹੋ ਪਰਿਵਾਰਾਂ ਨੇ ਕਿੰਨੀ ਖੁਸ਼ੀ ਮਨਾਈ ਹੋਵੇਗੀ ਅੱਜ ਦੂਸਰੀ ਖੁਸ਼ੀ ਪਰਿਵਾਰ ਨੂੰ ਮਿਲੀ ਹੈ ਦੂਸਰੀ ਵੱਡੀ ਖੁਸ਼ੀ ਉਹ ਹੈ ਬੱਚਿਆਂ ਦੇ ਵਿਆਹ ਦੀ ਖੁਸ਼ੀ ਜਨਮ ਤੋਂ ਬਾਅਦ ਮਾਂ ਬਾਪ ਉਡੀਕਦੇ ਰਹਿੰਦੇ ਨੇ ਕਿ ਜਦ ਸਾਡਾ ਬੱਚਾ ਜਵਾਨ ਹੋਵੇਗਾ ਇਹਦਾ ਵਿਆਹ ਕਰਾਂਗੇ ਚਾਹ ਲਾਡ ਪੂਰੇ ਕਰਾਂਗੇ ਪਾਤਸ਼ਾਹ ਨੇ ਅੱਜ ਦੋਨਾਂ ਪਰਿਵਾਰਾਂ ਨੂੰ ਉਹ ਸੁਭਾਗਾ ਦਿਨ ਬਖਸ਼ਿਸ਼ ਕੀਤਾ ਤੇ ਯਾਦ ਰੱਖਣਾ ਇਹ ਖੁਸ਼ੀਆਂ ਦੇ ਸਮੇਂ ਐਵੇਂ ਨਹੀਂ ਆ ਜਾਂਦੇ ਖੁਸ਼ੀ ਇੱਕ ਐਸੀ ਚੀਜ਼ ਹੈ ਜਿਹੜੀ ਦੁਨੀਆਂ ਦੀਆਂ ਚੌਂ ਕੁੰਟਾਂ ਵਿੱਚੋਂ ਕਿਸੇ ਪਾਸਿਓਂ ਵੀ ਮੁੱਲ ਨਹੀਂ ਖਰੀਦੀ ਜਾ ਸਕਦੀ ਸਵਾਲ ਹੈ ਖੁਸ਼ੀ ਕਿੱਥੋਂ ਮਿਲਦੀ ਹੈ ਕਿਸੇ ਬਾਜ਼ਾਰ ਵਿੱਚੋਂ ਨਹੀਂ ਮਿਲਦੀ ਕਿਸੇ ਸ਼ਾਪਿੰਗ ਮਾਲ ਤੋਂ ਨਹੀਂ ਮਿਲਦੀ ਕਿਸੇ ਦੁਕਾਨ ਤੋਂ ਨਹੀਂ ਮਿਲਦੀ ਖੁਸ਼ੀ ਮਿਲਦੀ ਕਿੱਥੋਂ ਹੈ ਖੁਸ਼ੀਆਂ ਦੇਣ ਵਾਲਾ ਇੱਕੋ ਹੀ ਦਾਤਾ ਹੈ ਜਿਸ ਦਾਤੇ ਦੇ ਦਰਬਾਰ ਵਿੱਚ ਆਪਾਂ ਬੈਠੇ ਹਾਂ ਜੇ ਇਸ ਦਾਤੇ ਦੀ ਸਵੱਲੀ ਨਜ਼ਰ ਹੋ ਜਾਏ ਫਿਰ ਖੁਸ਼ੀ ਮਿਲਦੀ ਹੈ ਤੇ ਖੁਸ਼ੀਆਂ ਵੀ ਸੀਮਤ ਨਹੀਂ ਲੱਖਾਂ ਖੁਸ਼ੀਆਂ ਜੀਵਨ ਵਿੱਚ ਆ ਜਾਂਦੀਆਂ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਗੁਰੂ ਨੇ ਨਜ਼ਰ ਕੀਤੀ ਹੈ ਬੱਚਿਆਂ ਦੇ ਵਿਆਹ ਦੀ ਖੁਸ਼ੀ ਸਮੁੱਚਾ ਪਰਿਵਾਰ ਤੁਸੀਂ ਸਾਕ ਸੰਬੰਧੀ ਵਧਾਈਆਂ ਦੇਣ ਵਾਲੇ ਮਨਾ ਰਹੇ ਹੋ ਆਪਾਂ ਸਾਰਿਆਂ ਨੇ ਇਸ ਜੋੜੀ ਦੀ ਚੜ੍ਹਦੀ ਕਲਾ ਲਈ ਸਲਾਮਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ ਢਾਡੀ ਜਥਾ ਗਾ ਕੇ ਅਰਦਾਸ ਕਰੇਗਾ ਤੁਸੀਂ ਆਪਣੇ ਅੰਤਰ ਆਤਮੇ ਤੋਂ ਇੱਥੇ ਬੈਠੇ ਹੋਏ ਗੁਰੂ ਚਰਨਾਂ ਵਿੱਚ ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਇਸ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹਨਾਂ ਨੂੰ ਇੰਨੀਆਂ ਖੁਸ਼ੀਆਂ ਬਖਸ਼ੀ ਕਿ ਇਹਨਾਂ ਦੇ ਵਿਹੜੇ ਵਿੱਚ ਖੁਸ਼ੀਆਂ ਦੀਆਂ ਕਿਲਕਾਰੀਆਂ ਹਮੇਸ਼ਾ ਗੂੰਜਦੀਆਂ ਰਹਿਣ ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਚੰਦਨਪ੍ਰੀਤ ਕੌਰ ਅਤੇ ਗਗਨਦੀਪ ਸਿੰਘ ਦੀ ਨਵਵਿਆਹੀ ਜੋੜੀ ਦੀ ਸਲਾਮਤੀ ਚੜ੍ਹਦੀ ਕਲਾ ਲਈ ਢਾਡੀ ਜਥਾ ਅਰਦਾਸ ਕਿਉਂ

0: ਇੱਕ ਵਾਰ ਫਿਰ ਦੋਵਾਂ ਪਰਿਵਾਰਾਂ ਨੂੰ ਔਰ ਖਾਸ ਤੌਰ ਤੇ ਨਵਵਿਆਹੀ ਜੋੜੀ ਗਗਨਦੀਪ ਸਿੰਘ ਅਤੇ ਚੰਦਨਪ੍ਰੀਤ ਕੌਰ ਨੂੰ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈਆਂ। ਸਾਰੀ ਸੰਗਤ ਦਾ ਧੰਨਵਾਦ। ਖਿਮਾ ਦੇ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਭਾਈ ਜਗਦੇਵ ਸਿੰਘ ਜੀ ਜਾਚਕ ਤੇ ਉਹਨਾਂ ਦਾ ਸਮੁੱਚਾ ਹੀ ਜਥਾ। ਸੰਗਤ ਵੱਲੋਂ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੰਗਾ ਤੇ ਹੋਠੀ ਪਰਿਵਾਰ ਵੱਲੋਂ ਆਈ ਸਾਰੀ ਪਤਵੰਤੇ ਸੱਜਣਾਂ ਨੂੰ ਬੇਨਤੀ ਹੈ ਕਿ ਬਾਹਰ ਟੈਂਟ ਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਲੰਗਰ ਸਜਾਏ ਗਏ ਹਨ। ਆਪ ਕਿਰਪਾ ਕਰਕੇ ਜ਼ਰੂਰ ਬਾ ਜ਼ਰੂਰ ਛੱਕ ਕੇ ਜਾਣ ਦੀ ਕਿਰਪਾ ਕਰਨੀ। ਸਿਰਫ ਨਵਵਿਆਹੀ ਜੋੜੇ ਦੇ ਦੋਨੋਂ ਦੇ ਮਾਤਾ ਪਿਤਾ ਹੀ ਇੱਥੇ ਦਰਬਾਰ ਸਾਹਿਬ ਵਿੱਚ ਸ਼ਗਨ ਦੀ ਰਸਮ ਪੂਰੀ ਕਰਨਗੇ। ਬਾਕੀ ਸੰਗਤ ਨੂੰ ਬੇਨਤੀ ਹੈ ਕਿ ਸ਼ਗਨ ਦੀ ਰਸਮ ਟੈਂਟ ਦੇ ਵਿੱਚ ਹੋਵੇਗੀ ਅਤੇ ਇੱਥੇ ਹੀ ਆਨੰਦ ਕਾਰਜ ਜੀ ਰਸਮ ਸੰਪੂਰਨ ਹੁੰਦੀ ਹੈ, ਇਹ ਸਮਾਗਮ ਸੰਪੂਰਨ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: कदम कदम ओदा लेखे लगदा जो भी चल के संगत विच आवे। हो
1: जुगो जुगा टल चवर छतर तख्त दे मालक दसां पातशाहियां दी जागत जोत साहिब श्री गुरु ग्रंथ साहिब महाराज जी दी पावन गोद अंदर बड़े अदब सत्कार सहित जुड़ बैठी गुरु सवारी खालसा साध संगत जी, आओ सतगुरु पातशाह जी दी असीस ते बख्शीश दे पात्र बनीए। कोई भी रसना फतेह बुलाउण तो वांझी ना रहे। सरबत संगत प्यार नाल आखो जी वाहेगुरु जी का खालसा वाहेगुरु जी की फतेह। आप जी हर रोज दी तरह गुरु दरबार दी हाजरी भरदे होए सतसंगत दियां सुभागियां सुलखणियां अमोलक कीमती घड़ियां दा आनंद माण रहे हो। ढाडी जथा संगत दी सेवा विच हाजर होया है। दिन दे दीवान विच पिछले कुछ दिनों तो आप जी नाल गुरद्वारा सुधार लहर 20वीं सदी दे पहले दो दहाकियां दे हालात सांझे करन दा यतन कीता सी। आओ अपनियां सुरतियां बिरतियां नूं अज तो लगभग 100 साल पिछे लै चलो। ये वो समा सी जदों जिस धरती तो असीं आए हाँ, पंजाब हिंदुस्तान भारत उन्हूं इंडिया कह लो, वो धरती अंग्रेजां दी गुलाम सी। बरतानिया सरकार दी भेजी हुई ईस्ट इंडिया कंपनी ने अपनी नीति दे नाल हिंदुस्तान दे लोकां दी आपसी फुट नूं ध्यान विच रखदियां मौका सांभिया ते अपना एक विशाल राज भाग कायम कर लिया, साम्राज कायम कर लिया। हिंदुस्तान गुलाम सी पर इहदे विच पंजाब और पंजाब विच सिख राज दा इलाका जिथे महाराजा रणजीत सिंह शेरे पंजाब राज करदे सन, इस इलाके नूं सब तों बाद विच अंग्रेजां ने गुलाम बनाया। इस इलाके विच गुलामी दा कारण सी डोवरियां दी गदारी। खैर ये गल आप पिछे कर चुके हाँ। अंग्रेज लोग जदों पूरी तरह हिंदुस्तान ते काबज हो जांदे ने ते हिंदुस्तान विच उन्हां दी पहला राजधानी सी कलकत्ता, हुण उन्हां ने अपनी राजधानी कलकत्ते तो बदल के दिल्ली लियाउण दा फैसला कर लिया। दिल्ली विच राजधानी लियाउण समें जिथे बहुत सारियां उसारियां दी लोड़ सी, बहुत सारियां बिल्डिंगां बनाउणियां सन, उत्थे एक बिल्डिंग वायस राय जिहड़ा हिंदुस्तान दा सारा राज भाग वेखदा सी उहदे लई रहायश बनाउण लई एक थां चुनी गई। ते इह थां नौवें सतगुरु गुरु तेग बहादुर महाराज दे पावन स्थान गुरद्वारा रकाबगंज साहिब दे नज़दीक सी। सतगुरु तेग बहादुर महाराज दे दिल्ली विच दो स्थान ने, आप जी जानदे हो महाराज दिल्ली दे चांदनी चौंक विच 11 नवंबर 1675 नूं औरंगजेब दे जुल्म दे खिलाफ दुखियारे हिंदुआं दे हक विच आदा नारा मारदिआं मनुख दे धार्मिक सुतंत्रता दे अधिकार दी राखी लई कुरबान होए। सतगुरु सच्चे पातशाह दी शहादत दिल्ली दे चांदनी चौंक विच होई। उस चांदनी चौंक विच अज स्थान बनिया होया गुरद्वारा सीसगंज साहब। सीसगंज साहब ओ थां है जिथे महाराज दा पावन सीस धड़ तों जुदा होया, जिथे महाराज शहीद होए। ते दूजा स्थान है रकाबगंज साहब। रकाबगंज साहब ओ स्थान है जिथे दिल्ली दे रहण वाले सिख भाई लखी शाह वणजारे ने महाराज दा पावन धड़ दिल्ली दे चांदनी चौंक विचों बड़ी बहादुरी दे नाल, बड़ी हिम्मत दे नाल, बड़ी दलेरी नाल चुकिया ते अपने गड्डियां विच रख के अपने पिंड रायसीना लै गया। दिल्ली दे विच ही सी रायसीना, अपने घर विच लिजा के तां कि हकूमत नूं पता ना लग जाए कि गुरु तेग बहादुर महाराज दा धड़ कित्थे है। औरंगजेब चाहुंदा सी गुरु तेग बहादुर साहिब दे सीस अते धड़ नूं कोई सिख चुकण दी जुरत ना करे। ਉਹ ਵਿਖਾਉਣਾ ਚਾਹੁੰਦਾ ਸੀ ਕਿ ਸਿੱਖਾਂ ਦੇ ਗੁਰੂ ਦਾ ਧੜ ਤੇ ਸੀਸ ਦਿੱਲੀ ਵਿੱਚ ਰੁੜ ਰਹੇ ਨੇ, ਪਰ ਸਿੱਖਾਂ ਨੇ ਜਾਨ ਤਲੀ ਤੇ ਧਰ ਕੇ ਸੀਸ ਵੀ ਸਾਂਭਿਆ। ਸੀਸ ਭਾਈ ਜੈਤਾ ਜੀ, ਭਾਈ ਅੱਡਾ ਤੇ ਭਾਈ ਨਨੂਆ ਜੀ ਦੇ ਨਾਲ ਅਨੰਦਪੁਰ ਸਾਹਿਬ ਵੱਲ ਲੈ ਗਏ, ਅਨੰਦਪੁਰ ਸਾਹਿਬ ਪਹੁੰਚ ਗਏ ਤੇ ਧੜ ਨੂੰ ਭਾਈ ਲੱਖੀ ਸ਼ਾਹ ਆਪਣੇ ਪੁੱਤਰਾਂ ਆਪਣੇ ਸਾਥੀਆਂ ਸਮੇਤ ਆਪਣੇ ਪਿੰਡ ਰਾਏ ਸੀਨਾ ਲੈ ਗਿਆ। ਆਪਣੇ ਘਰ ਵਿੱਚ ਉਹਨੇ ਚਿਖਾ ਤਿਆਰ ਕੀਤੀ। ਸਿੱਖ ਦੀ ਭਾਵਨਾ ਵੇਖੋ, ਉਹਨੇ ਮਹਾਰਾਜ ਦੇ ਪਾਵਨ ਧੜ ਦਾ ਸੰਸਕਾਰ ਕਰਨ ਲਈ ਕਿ ਕਿਤੇ ਧੜ ਦੇ ਸੰਸਕਾਰ ਵਿੱਚ ਕੋਈ ਵਿਘਨ ਨਾ ਪੈ ਜਾਏ। ਜੇ ਬਾਹਰ ਸੰਸਕਾਰ ਕੀਤਾ ਜਾਏਗਾ ਕਿਸੇ ਨੂੰ ਸ਼ੱਕ ਹੋ ਸਕਦਾ। ਹਕੂਮਤ ਨੂੰ ਪਤਾ ਲੱਗ ਗਿਆ ਕਿਤੇ ਜਲਦੀ ਹੋਈ ਚਿਖਾ ਨੂੰ ਬੁਝਾ ਨਾ ਦਿੱਤਾ ਜਾਏ ਤੇ ਮਹਾਰਾਜ ਦੇ ਪਾਵਨ ਧੜ ਦਾ ਫਿਰ ਬੇਅਦਬੀ ਨਾ ਹੋ ਜਾਏ। ਉਹਨੇ ਆਪਣੇ ਘਰ ਵਿੱਚ ਚਿਖਾ ਚੁਣੀ, ਸਮੇਤ ਘਰ ਨੂੰ ਅੱਗ ਲਾਂਬੂ ਲਾ ਦਿੱਤਾ। ਉਹਦਾ ਘਰ ਸੜ ਕੇ ਸੁਆਹ ਹੋ ਗਿਆ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਧੜ ਦੇ ਸੰਸਕਾਰ ਵਿੱਚ ਕੋਈ ਵਿਘਨ ਨਾ ਪਿਆ। ਉਹਨੇ ਅਸਥੀਆਂ ਇੱਕ ਬਰਤਨ ਵਿੱਚ ਪਾ ਕੇ ਧਰਤੀ ਵਿੱਚ ਦੱਬ ਦਿੱਤੀਆਂ। ਸਮਾਂ ਬੀਤਿਆ, ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਿੱਲੀ ਦੀ ਧਰਤੀ ਤੇ ਪਹੁੰਚਦੇ ਨੇ, ਮਹਾਰਾਜ ਇਸ ਥਾਂ ਤੇ ਮੰਜੀ ਸਾਹਿਬ ਨਾਂ ਦਾ ਸਥਾਨ ਬਣਾਉਂਦੇ ਨੇ, ਮੰਜੀ ਸਾਹਿਬ ਬਣਾਉਂਦੇ ਨੇ। ਸ਼ਹੀਦੀ ਜੀਵਨ ਨਾਂ ਦੀ ਕਿਤਾਬ ਵਿੱਚ ਗੁਰਬਖਸ਼ ਸਿੰਘ ਸ਼ਮਸ਼ੇਰ ਝਬਾਲੀਆ ਉਹ ਇਸ ਗੱਲ ਦਾ ਖੁਲਾਸਾ ਕਰਦਾ ਕਿ ਇੱਥੇ ਮੰਜੀ ਸਾਹਿਬ ਬਣਾਇਆ ਗਿਆ। ਕਹਿਣ ਤੋਂ ਭਾਵ ਇੱਥੇ ਸਥਾਨ ਬਣਾਇਆ ਗਿਆ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਦੁਆਰਾ। ਫਿਰ ਸਮਾਂ ਬੀਤਿਆ, ਮਹਾਰਾਜ ਚਲੇ ਗਏ, ਸਤਿਗੁਰੂ ਜੋਤੀ ਜੋਤ ਸਮਾ ਗਏ। ਕਾਜ਼ੀਆਂ ਮੌਲਾਣਿਆਂ ਨੇ ਰਕਾਬਗੰਜ ਵਾਲੀ ਥਾਂ ਜਿਹੜੀ ਕਲਗੀਆਂ ਵਾਲੇ ਪਾਤਸ਼ਾਹ ਨੇ ਬਣਾਈ ਸੀ ਢਾ ਦਿੱਤੀ ਤੇ ਉੱਥੇ ਇੱਕ ਮਸੀਤ ਬਣਾ ਲਈ। ਫਿਰ ਸਮਾਂ ਬੀਤਿਆ, ਸਿੱਖ ਮਿਸਲਾਂ ਦਾ ਵੇਲਾ ਆਇਆ। ਸਰਦਾਰ ਬਘੇਲ ਸਿੰਘ ਕਰੋੜ ਸਿੰਘ ਆ, ਜਦੋਂ ਖਾਲਸੇ ਨੇ ਦਿੱਲੀ ਫਤਿਹ ਕੀਤੀ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਤੇ ਉਸ ਤੋਂ ਬਾਅਦ ਦਿੱਲੀ ਤੇ ਕਬਜ਼ਾ ਕਰਕੇ ਇੱਥੇ ਗੁਰੂ ਧਾਮਾਂ ਦੀ ਉਸਾਰੀ ਕੀਤੀ। ਉਸ ਵਕਤ ਭਾਈ ਬਘੇਲ ਸਿੰਘ ਹੋਰਾਂ ਨੇ ਮਸੀਤ ਨੂੰ, ਕਿਉਂਕਿ ਇੱਥੇ ਗੁਰਦੁਆਰਾ ਸੀ, ਗੁਰਦੁਆਰੇ ਦੀ ਥਾਂ ਤੇ ਮਸਜਿਦ ਬਣੀ ਸੀ, ਫਿਰ ਇੱਥੇ ਦੁਬਾਰਾ ਮਸੀਤ ਢਾ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ, ਕਿਉਂਕਿ ਇਸ ਥਾਂ ਦਾ ਸੰਬੰਧ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨਾਲ ਸੀ, ਇੱਥੇ ਮਹਾਰਾਜ ਦੇ ਧੜ ਦਾ ਸੰਸਕਾਰ ਹੋਇਆ ਸੀ। ਇਸ ਸਥਾਨ ਦਾ ਨਾਮ ਅੱਜ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਹੈ। ਹੁਣ ਆਪਾਂ ਗੱਲ ਕੀਤੀ ਸ਼ੁਰੂ ਗੁਰਦੁਆਰਾ ਰਕਾਬਗੰਜ ਸਾਹਿਬ ਦੀ, ਕਿਉਂ? ਕਿਉਂਕਿ ਗੁਰਦੁਆਰਾ ਸਾਹਿਬ ਰਕਾਬਗੰਜ ਸਾਹਿਬ ਦੇ ਬਿਲਕੁਲ ਨਜ਼ਦੀਕ ਵਾਇਸ ਰਾਏ ਦੀ ਰਿਹਾਇਸ਼, ਵਾਇਸ ਰਾਏ ਦੀ ਕੋਠੀ ਬਣਾਈ ਜਾ ਰਹੀ ਸੀ। ਅੰਗਰੇਜ਼ ਹਿੰਦੁਸਤਾਨ ਤੇ ਕਾਬਜ਼ ਹੋ ਚੁੱਕੇ ਸਨ। ਸਭ ਤੋਂ ਬਹਾਦਰ ਕੌਮ ਸਿੱਖ ਕੌਮ ਨੂੰ ਵੀ ਉਹਨਾਂ ਨੇ ਪਿੰਜਰੇ ਵਿੱਚ ਪਾ ਲਿਆ ਸੀ। ਬੇਸ਼ੱਕ ਉਹਨਾਂ ਦੇ ਅੰਦਰ ਡਰ ਸੀ ਕਿ ਸਿੱਖ ਬਗਾਵਤ ਕਰ ਸਕਦੇ ਨੇ, ਉਹ ਸਿੱਖਾਂ ਤੇ ਖਾਸ ਨਜ਼ਰ ਰੱਖ ਰਹੇ ਸਨ, ਪਰ ਹੁਣ ਰਾਜ ਉਹਨਾਂ ਦਾ ਸੀ, ਪੁਲਿਸ ਦੀ ਪ੍ਰਭਤਾ ਸੀ, ਸ਼ਕਤੀ ਸੀ, ਤਾਕਤ ਸੀ। ਉਹਨਾਂ ਨੇ ਇੱਕ ਬਹੁਤ ਵੱਡੀ ਗੁਸਤਾਖੀ ਕੀਤੀ। ਉਹ ਗੁਸਤਾਖੀ ਕੀ ਸੀ? ਗੁਸਤਾਖੀ ਇਹ ਸੀ, ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨੇੜੇ ਜਿਹੜੀ ਵਾਇਸ ਰਾਏ ਦੀ ਕੋਠੀ ਸੀ, ਉਹਨੂੰ ਜਿਹੜਾ ਰਸਤਾ ਜਾਂਦਾ ਸੀ, ਉਹਦੇ ਵਿੱਚ ਅੰਗਰੇਜ਼ਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਅੜਿੱਕਾ ਜਾਪੀ। ਉਹ ਚਾਹੁੰਦੇ ਸਨ ਰਸਤਾ ਬਿਲਕੁਲ ਸਿੱਧਾ ਹੋਣਾ ਚਾਹੀਦਾ, ਤੇ ਇਹਦੇ ਵਿੱਚ ਗੁਰਦੁਆਰਾ ਸਾਹਿਬ ਦੀ ਕੰਧ ਅੜਿੱਕਾ ਸੀ। ਉਹਨਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਾਉਣ ਦਾ ਫੈਸਲਾ ਕਰ ਲਿਆ। ਹੁਣ ਵੇਖੋ, ਗੁਰੂ ਘਰ ਦੀ ਕੰਧ ਢਾਈ ਜਾਣੀ ਕੋਈ ਛੋਟੀ ਗੱਲ ਥੋੜਾ, ਉਹ ਵੀ ਇੱਕ ਇਤਿਹਾਸਕ ਸਥਾਨ ਦੀ, ਜਿਹਦੇ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਜੁੜੀਆਂ ਨੇ। ਪਰ ਯਾਦ ਰੱਖੋ, ਕਿਉਂਕਿ ਅੰਗਰੇਜ਼ ਨੇ ਕੰਧ ਢਾਉਣ ਦੀ, ਹਾਲੇ ਮੈਂ ਢਾਉਣ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਨੇ ਫੈਸਲਾ ਕੀਤਾ, ਅੰਗਰੇਜ਼ਾਂ ਨੇ ਕੰਧ ਢਾਉਣ ਦਾ ਫੈਸਲਾ ਕਰ ਲਿਆ। ਉਹ ਪੰਜਾਬ ਦੇ ਲੋਕਾਂ ਤੋਂ ਵੀ ਜਾਣੂ ਨੇ, ਉਹ ਸਿੱਖਾਂ ਦੀ ਬਹਾਦਰੀ ਤੋਂ ਵੀ ਜਾਣੂ ਨੇ। ਕੀ ਅੰਗਰੇਜ਼ ਨਹੀਂ ਸੀ ਜਾਣਦਾ ਕਿ ਸਿੱਖ ਕਿੰਨੇ ਬਹਾਦਰ ਨੇ? ਉਹ ਜਾਣਦਾ ਸੀ, ਕੇਵਲ ਜਾਣਦਾ ਹੀ ਨਹੀਂ ਸੀ, ਉਹ ਸਿੱਖਾਂ ਦੀ ਬਹਾਦਰੀ ਨੂੰ ਵਰਤ ਵੀ ਰਿਹਾ ਸੀ ਆਪਣੇ ਰਾਜ ਦੀ ਸਲਾਮਤੀ ਲਈ। ਤੁਸੀਂ ਆਖੋਗੇ ਕਿਵੇਂ? ਹੁਣ ਉਸ ਵਕਤ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ, ਉਦੋਂ ਪੰਜਾਬ ਦੇ ਹਾਲਾਤ ਕੀ ਸਨ? ਅੰਗਰੇਜ਼ ਪੰਜਾਬ ਵਿੱਚ ਕੋਈ ਵੀ ਲਹਿਰ ਨਹੀਂ ਸੀ ਉੱਠਣ ਦਿੰਦੇ। ਜਿਹੜੀ ਵੀ ਬਗਾਵਤ ਜਾਂ ਕੋਈ ਲਹਿਰ ਉੱਠਦੀ ਸੀ, ਭਾਵੇਂ ਉਹ ਧਾਰਮਿਕ ਲਹਿਰ ਹੁੰਦੀ, ਉਹਨੂੰ ਦਬਾ ਦਿੱਤਾ ਜਾਂਦਾ। ਉਹਦਾ ਕਾਰਨ ਸੀ ਕਿ ਅੰਗਰੇਜ਼ਾਂ ਨੂੰ ਆਪਣਾ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਨਾ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਸਿਆਣੇ ਕਹਿੰਦੇ ਸਨ ਸੂਰਜ ਨਹੀਂ ਸੀ ਛਿਪਦਾ, ਉਹਦਾ ਕਾਰਨ ਕੀ ਸੀ ਕਿ ਦੁਨੀਆਂ ਵਿੱਚ ਬਹੁਤ ਵੱਡਾ ਸਾਮਰਾਜ ਸੀ, ਇੱਕ ਪਾਸੇ ਸੂਰਜ ਚੜ੍ਹਦਾ ਸੀ, ਦੂਜੇ ਪਾਸੇ ਛਿਪਦਾ ਸੀ, ਫਿਰ ਦੂਜੇ ਪਾਸੇ ਚੜ੍ਹ ਜਾਂਦਾ ਸੀ। ਬਹੁਤ ਵੱਡਾ ਸਾਮਰਾਜ ਸੀ ਅੰਗਰੇਜ਼ਾਂ ਦਾ, ਅਤੇ ਸਾਮਰਾਜ ਦੀ ਰਾਖੀ ਲਈ ਉਹਨਾਂ ਨੂੰ ਫੌਜੀ ਚਾਹੀਦੇ ਸਨ, ਜਵਾਨ ਚਾਹੀਦੇ ਸਨ, ਬਹਾਦਰ ਚਾਹੀਦੇ ਸਨ। ਅਤੇ ਹਿੰਦੁਸਤਾਨ ਵਿੱਚ ਇੱਕੋ ਇੱਕ ਧਰਤੀ ਸੀ ਜਿੱਥੋਂ ਉਹਨਾਂ ਨੂੰ ਬਹਾਦਰ ਯੋਧੇ ਮਿਲ ਸਕਦੇ ਸਨ, ਜਿਹੜੇ ਉਹਨਾਂ ਲਈ ਕੰਮ ਕਰਦੇ ਸਕਦੇ ਸਨ, ਉਹਨਾਂ ਲਈ ਲੜ ਸਕਦੇ ਸਨ, ਅੰਗਰੇਜ਼ਾਂ ਦੇ ਰਾਜ ਦੀ ਸਲਾਮਤੀ ਲਈ ਮਰ ਵੀ ਸਕਦੇ ਸਨ। ਅਤੇ ਉਹ ਧਰਤੀ ਸੀ ਪੰਜਾਬ। ਪੰਜਾਬ ਵਿੱਚ ਦੋ ਕੌਮਾਂ ਬਹਾਦਰ ਮੰਨੀਆਂ ਗਈਆਂ ਸਨ, ਇੱਕ ਮੁਸਲਮਾਨ ਪਠਾਣ ਅਤੇ ਦੂਜੇ ਸਿੱਖ। ਅਤੇ ਜੇ ਪਠਾਣਾਂ ਅਤੇ ਸਿੱਖਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੁੰਦਾ ਤਾਂ ਅੰਗਰੇਜ਼ ਸਿੱਖਾਂ ਨੂੰ ਚੁਣਦੇ ਸਨ। ਹੁਣ ਸਿੱਖ ਉਹਨਾਂ ਲਈ ਚੰਗੇ ਲੜਾਕੂ ਜੰਗਜੂ ਯੋਧੇ ਸਨ, ਇਸ ਕਰਕੇ ਕਿ ਉਹਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਏ। ਸੌਖਿਆਂ ਉਸ ਵੇਲੇ ਕੋਈ ਫੌਜ ਵਿੱਚ ਭਰਤੀ ਨਹੀਂ ਸੀ ਹੁੰਦਾ, ਅੱਜ ਦੀ ਗੱਲ ਨਹੀਂ, ਉਸ ਵਕਤ ਦੀ ਗੱਲ ਹੈ। ਉਹਨਾਂ ਨੇ ਹਿੰਦੁਸਤਾਨ ਦੇ ਪੰਜਾਬ ਦੇ ਖਾਸ ਤੌਰ 'ਤੇ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਕਿ ਸਿੱਖ ਭਰਤੀ ਹੋਣ ਲਈ ਮਜਬੂਰ ਹੋ ਜਾਣ। ਸਿੱਖਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕੀਤਾ ਗਿਆ, ਜਿਵੇਂ ਅੱਜ ਸਾਡੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਸਰਕਾਰਾਂ ਕਰ ਰਹੀਆਂ ਨੇ। ਅੱਜ ਕੀ ਹੈ, ਅੱਜ ਖੇਤੀ ਦੇ ਉੱਪਰ ਲਾਗਤ ਜ਼ਿਆਦਾ ਹੈ, ਖਰਚਾ ਜ਼ਿਆਦਾ ਹੁੰਦਾ, ਆਮਦਨ ਘੱਟ ਹੈ। ਜੇ ਆਮਦਨ ਵੱਧ ਜਾਏ, ਫਸਲਾਂ ਦੇ ਮੁੱਲ ਵਧਾ ਦਿੱਤੇ ਜਾਣ ਤੇ ਜ਼ਿਮੀਂਦਾਰ ਖੁਸ਼ਹਾਲ ਹੋ ਜਾਣਗੇ, ਸ਼ਾਇਦ ਕਿਸੇ ਦਾ ਮਨ ਨਾ ਕਰੇ ਕਿ ਆਪਣੇ ਧੀ ਪੁੱਤ ਨੂੰ ਕੋਈ ਵਿਦੇਸ਼ ਵੱਲ ਭੇਜੇ, ਜੇ ਪੰਜਾਬ ਦੀ ਧਰਤੀ ਤੇ ਗੁਜ਼ਾਰਾ ਠੀਕ ਹੁੰਦਾ ਹੋਵੇ। ਸਰਕਾਰਾਂ ਨਹੀਂ ਚਾਹੁੰਦੀਆਂ, ਸਰਕਾਰਾਂ ਦਬਾ ਕੇ ਰੱਖਣਾ ਚਾਹੁੰਦੀਆਂ ਨੇ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਇਹਨਾਂ ਦੇ ਅੰਦਰ ਇਹਨਾਂ ਨੇ ਕਦੇ ਰਾਜ ਕੀਤਾ। ਅੰਗਰੇਜ਼ ਸੋਚ ਰਹੇ ਸਨ, ਹਾਲੇ ਕੱਲ੍ਹ ਦੀ ਗੱਲ ਹੈ, 1849 ਵਿੱਚ ਇਹਨਾਂ ਦਾ ਅਸੀਂ ਰਾਜ ਧੋਖੇ ਨਾਲ ਖੋਇਆ, ਹਜੇ 60-70 ਸਾਲ ਹੋਏ ਨੇ, ਇੱਕ ਦੇ ਬਾਗੀ ਨਾ ਹੋ ਜਾਣ। ਇਹਨਾਂ ਨੂੰ ਪਹਿਲਾਂ ਆਰਥਿਕ ਤੌਰ 'ਤੇ ਕਮਜ਼ੋਰ ਕੀਤਾ ਜਾਏ। ਯਾਦ ਰੱਖਣਾ, ਜਿਹੜੀ ਕੌਮ ਆਰਥਿਕ ਤੌਰ 'ਤੇ ਕਮਜ਼ੋਰ ਹੋਵੇ, ਜਿਹਨੂੰ ਆਪਣੀ ਰੋਟੀ ਦਾ, ਦੋ ਵਕਤ ਦੀ ਰੋਟੀ ਦਾ ਫਿਕਰ ਹੋਵੇ, ਉਹ ਹੋਰ ਗੱਲਾਂ ਨਹੀਂ ਸੋਚ ਸਕੇਗੀ, ਉਹ ਕੇਵਲ ਰੋਟੀ ਕਮਾਉਣ ਦੀ ਆਰ ਵਿੱਚ ਜੁਟੀ ਰਹੇਗੀ। ਸਿੱਖਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕੀਤਾ ਗਿਆ, ਉਹਨਾਂ ਦੀਆਂ ਫਸਲਾਂ ਦੇ ਮੁੱਲ ਥੋੜ੍ਹੇ, ਫਸਲਾਂ 'ਤੇ ਖਰਚਣ ਵਾਲੀਆਂ ਜਿਹੜੀਆਂ ਦਵਾਈਆਂ ਬੀਜ ਆਦਿ ਮਹਿੰਗੇ, ਇੱਥੋਂ ਤੱਕ ਜਿਹੜੀਆਂ ਚੀਜ਼ਾਂ ਇੱਕ ਜ਼ਿਮੀਂਦਾਰ ਨੇ, ਖੇਤੀ ਕਰਨ ਵਾਲੇ ਕਿਸਾਨ ਨੇ ਬਾਜ਼ਾਰ ਵਿੱਚੋਂ ਲੈਣੀਆਂ ਸਨ, ਉਹ ਚੀਜ਼ਾਂ ਮਹਿੰਗੀਆਂ, ਗੁਜ਼ਾਰਾ ਬੜਾ ਮੁਸ਼ਕਲ ਹੁੰਦਾ ਸੀ। ਆਮ ਤੌਰ 'ਤੇ ਸਿੱਖਾਂ ਦੇ ਆਮ ਪਰਿਵਾਰਾਂ ਦੇ ਘਰਾਂ ਵਿੱਚ ਭੰਗ ਭੁੱਜਦੀ ਸੀ। ਹੁਣ ਆਰਥਿਕ ਤੌਰ 'ਤੇ ਵੀ ਸਿੱਖਾਂ ਨੂੰ ਕਮਜ਼ੋਰ ਕੀਤਾ, ਸਮਾਜਿਕ ਤੌਰ 'ਤੇ ਵੀ ਅਤੇ ਧਾਰਮਿਕ ਤੌਰ 'ਤੇ ਵੀ। ਧਾਰਮਿਕ ਤੌਰ 'ਤੇ ਸਿੱਖਾਂ ਨੂੰ ਕਿਵੇਂ ਕਮਜ਼ੋਰ ਕੀਤਾ, ਆਉਣ ਵਾਲੇ ਦਿਨਾਂ ਵਿੱਚ ਆਪਾਂ ਗੱਲ ਸਾਂਝੀ ਕਰਨੀ ਹੈ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਕਿਉਂ ਹੋਂਦ ਵਿੱਚ ਆਈ, ਗੁਰਦੁਆਰਿਆਂ ਦਾ ਪ੍ਰਬੰਧ ਕਿਉਂ ਸੁਧਾਰਨਾ ਜ਼ਰੂਰੀ ਸੀ, ਕਿਉਂਕਿ ਵਿਗੜਿਆ ਹੋਇਆ ਸੀ, ਅਤੇ ਵਿਗਾੜਨ ਵਾਲੇ ਭਾਵੇਂ ਮਹੰਤ ਸਨ ਪਰ ਮਹੰਤਾਂ ਦੀ ਪਿੱਠ 'ਤੇ ਅੰਗਰੇਜ਼ ਖੜੋਤੇ ਸਨ। ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਸਿੱਖਾਂ ਦੇ ਧਰਮ ਦਾ ਪ੍ਰਚਾਰ ਸਹੀ ਤਰੀਕੇ ਨਾਲ ਗੁਰਦੁਆਰਿਆਂ ਵਿੱਚ ਹੋਵੇ, ਉਹ ਚਾਹੁੰਦੇ ਸਨ ਜਿਸ ਤਰ੍ਹਾਂ ਦਾ ਪ੍ਰਚਾਰ ਸਾਡੇ ਫਿੱਟ ਬੈਠਦਾ ਹੈ ਨਾ, ਜਿਹੜਾ ਅੰਗਰੇਜ਼ਾਂ ਦੇ ਫਿੱਟ ਪ੍ਰਚਾਰ ਬਹਿੰਦਾ ਸੀ, ਉਸ ਤਰ੍ਹਾਂ ਦਾ ਪ੍ਰਚਾਰ ਗੁਰਦੁਆਰਿਆਂ ਵਿੱਚ ਕਰਵਾਇਆ ਜਾਂਦਾ ਸੀ। ਅਤੇ ਜਿਹੜੇ ਲੋਕ ਅੰਗਰੇਜ਼ਾਂ ਦੀ ਜੀ ਹਜ਼ੂਰੀ ਕਰਨ ਵਾਲੇ ਸਨ, ਉਹ ਭਾਵੇਂ ਕੁਰੈਤ ਕਰਨ ਵਾਲੇ ਹੋਣ, ਭਾਵੇਂ ਆਯਾਸ਼ ਹੋਣ, ਸ਼ਰਾਬੀ ਕਬਾਬੀ ਹੋਣ, ਬਦਕਾਰ ਹੋਣ, ਬਦਮਾਸ਼ ਹੋਣ, ਉਹਨਾਂ ਨੂੰ ਗੁਰਦੁਆਰਿਆਂ ਵਿੱਚ ਬਿਠਾਇਆ ਜਾਂਦਾ ਸੀ ਕਿ ਇਹੀ ਪ੍ਰਬੰਧਕ ਰਹਿਣਗੇ, ਕੋਈ ਚੰਗਾ ਬੰਦਾ ਅੱਗੇ ਨਹੀਂ ਆਉਣਾ ਚਾਹੀਦਾ। ਕਿਉਂਕਿ ਜੇ ਸਿੱਖਾਂ ਦੇ ਚੰਗੇ ਪ੍ਰਚਾਰਕ, ਚੰਗੇ ਗੁਰੂ ਘਰਾਂ ਦੇ ਵਜ਼ੀਰ ਹੋਣਗੇ, ਤਾਂ ਸਿੱਖ ਕੌਮ ਨੂੰ ਉਹਨਾਂ ਦੇ ਧਰਮ ਬਾਰੇ, ਧਾਰਮਿਕ ਸਿਧਾਂਤਾਂ ਬਾਰੇ, ਉਹਨਾਂ ਦੇ ਇਤਿਹਾਸ ਬਾਰੇ ਪਤਾ ਲੱਗੇਗਾ, ਅਤੇ ਇਹ ਬਾਗੀ ਹੋ ਜਾਣਗੇ, ਇਹ ਸਾਡੇ ਵਿਰੁੱਧ ਬਗਾਵਤ ਕਰਨਗੇ। ਅੰਗਰੇਜ਼ਾਂ ਦੀ ਇਹ ਨੀਤੀ ਸੀ, ਹਰ ਪੱਖ ਤੋਂ ਪੰਜਾਬ ਨੂੰ ਆਰਥਿਕ ਤੌਰ 'ਤੇ, ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ ਪਛਾੜਿਆ ਜਾ ਰਿਹਾ ਸੀ। ਹੁਣ ਮੈਂ ਗੱਲ ਕਰ ਰਿਹਾ ਹਾਂ, ਅੰਗਰੇਜ਼ ਸਿੱਖਾਂ ਦੀ ਬਹਾਦਰੀ ਨੂੰ ਆਪਣੇ ਲਈ ਵਰਤ ਰਹੇ ਸਨ, ਕਿਉਂਕਿ ਆਰਥਿਕ ਤੌਰ 'ਤੇ ਗਰੀਬ ਲੋਕ ਹੁਣ ਰੋਜ਼ੀ ਦੀ ਤਲਾਸ਼ ਵਿੱਚ ਫੌਜ ਵਿੱਚ ਭਰਤੀ ਹੋ ਰਹੇ ਸਨ। ਬਹਾਦਰ ਫੌਜੀ ਪੰਜਾਬ ਦੇ ਨੌਜਵਾਨ, 6-6 ਫੁੱਟੇ ਗੱਭਰੂ, ਗਜ ਗਜ ਚੌੜੀਆਂ ਛਾਤੀਆਂ ਵਾਲੇ ਅੰਗਰੇਜ਼ਾਂ ਨੂੰ ਭੰਗ ਦੇ ਭਾਅ ਮਿਲ ਰਹੇ ਸਨ, 10-10, 12-12 ਰੁਪਈਏ ਮਹੀਨਾ ਤਨਖਾਹ 'ਤੇ ਮਿਲ ਰਹੇ ਸਨ, ਇਹਨਾਂ ਨੂੰ ਭਰਤੀ ਕਰ ਰਹੇ ਸਨ ਅਤੇ ਇਹਨਾਂ ਤੋਂ ਕੰਮ ਲੈ ਰਹੇ ਸਨ। ਅੱਜ ਤੁਸੀਂ ਵੇਖੋ, ਵਰਲਡ ਵਾਰ, ਪਹਿਲੀ ਵਿਸ਼ਵ ਜੰਗ ਹੋਵੇ ਭਾਵੇਂ ਦੂਜੀ ਹੋਵੇ, ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਤੁਹਾਨੂੰ ਸਿੱਖ ਫੌਜੀਆਂ ਦੀਆਂ ਯਾਦਗਾਰਾਂ ਮਿਲ ਜਾਣਗੀਆਂ। ਦੁਨੀਆਂ ਦੇ ਵੱਖ ਵੱਖ ਖਿੱਤਿਆਂ ਵਿੱਚ ਅੰਗਰੇਜ਼ਾਂ ਦੇ ਰਾਜ ਦੀ ਸਲਾਮਤੀ ਲਈ ਲੜਦੇ ਹੋਏ ਸਿੱਖ ਫੌਜੀ, ਸਾਡੇ ਵੱਡ ਵਡੇਰੇ ਬਜ਼ੁਰਗ ਸ਼ਹੀਦ ਹੋਏ, ਅੱਜ ਵੀ ਸਿੰਗਾਪੁਰ ਵਰਗੇ ਮੁਲਕਾਂ ਵਿੱਚ, ਯੂਰਪ ਵਿੱਚ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਨੇ, ਉਹ ਬਹਾਦਰੀ ਨਾਲ ਲੜੇ, ਇਹ ਵੱਖਰੀ ਬਾਤ ਹੈ। ਪਰ ਅੰਗਰੇਜ਼ ਸਿੱਖਾਂ ਦੀ ਬਹਾਦਰੀ ਤੋਂ ਜਾਣੂ ਵੀ ਸਨ, ਤੇ ਸਿੱਖਾਂ ਨੂੰ ਆਪਣੇ ਲਈ ਆਪਣੀਆਂ ਫੌਜਾਂ ਵਿੱਚ ਭਰਤੀ ਕਰਕੇ ਆਪਣੀ ਖਾਤਰ ਵਰਤ ਵੀ ਰਹੇ ਸਨ, ਪਰ ਹੁਣ ਉਹਨਾਂ ਨੇ ਹਿਮਾਕਤ ਕਰਨ ਦਾ ਫੈਸਲਾ ਕਰ ਲਿਆ, ਕਿਉਂਕਿ ਉਹਨਾਂ ਦੇ ਮਨਾਂ ਵਿੱਚ ਕੁਝ ਭੁਲੇਖੇ ਵੀ ਸਨ ਜਿਹੜੇ ਸਮੇਂ ਨਾਲ ਦੂਰ ਹੋਣੇ ਸਨ। ਅੰਗਰੇਜ਼ਾਂ ਨੇ ਕੰਧ ਢਾਉਣ ਦਾ ਫੈਸਲਾ ਕਰ ਲਿਆ ਕਿ ਵਾਇਸਰਾਏ ਦੀ ਕੋਠੀ ਨੂੰ ਜਾਣ ਵਾਲਾ ਰਾਹ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ। ਹੁਣ ਹੋਇਆ ਕਿ ਅੰਗਰੇਜ਼ਾਂ ਨੇ ਥੋੜੀ ਨਹੀਂ 400 ਫੁੱਟ ਲੰਬੀ ਕੰਧ, 400 ਫੁੱਟ ਲੰਬੀ, 11 ਫੁੱਟ ਉੱਚੀ ਸੀ, 2 ਫੁੱਟ ਚੌੜੀ ਸੀ, ਮਜ਼ਬੂਤ ਕੰਧ ਅੰਗਰੇਜ਼ਾਂ ਨੇ ਢਾ ਦਿੱਤੀ। ਅੱਜ ਵਰਗੇ ਸਾਧਨ ਨਹੀਂ ਸਨ, ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ, ਬਹੁਤੇ ਅਖਬਾਰ ਨਹੀਂ ਸਨ, ਸੰਚਾਰ ਦੇ ਸਾਧਨ ਬੜੇ ਸੀਮਿਤ ਸਨ। ਹੌਲੀ ਹੌਲੀ ਇਸ ਗੱਲ ਦੀ ਖਬਰ ਦਿੱਲੀ ਤੋਂ ਪੰਜਾਬ ਪਹੁੰਚੀ, ਪੰਜਾਬ ਵਿੱਚ ਵੀ ਆਮ ਲੋਕਾਂ ਤੱਕ ਨਹੀਂ, ਜਿਹੜੇ ਰਾਜਨੀਤਿਕ ਸਰਗਰਮੀਆਂ ਵਿੱਚ ਹਿੱਸਾ ਲੈਣ ਵਾਲੇ ਸਿੱਖ ਸਨ, ਜਿਹੜੇ ਪੰਥ ਦਰਦੀ ਸਨ, ਉਹਨਾਂ ਤੱਕ ਇਹ ਖਬਰ ਪਹੁੰਚੀ। ਉਹਨਾਂ ਨੇ ਅੱਗੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਹੁਣ ਅੰਗਰੇਜ਼ਾਂ ਨੇ ਕੰਧ ਢਾ ਦਿੱਤੀ ਤੇ ਅੰਗਰੇਜ਼ਾਂ ਦੀ ਢਾਹੀ ਹੋਈ ਕੰਧ ਜਿਹੜੀ 14 ਜਨਵਰੀ 1914 ਨੂੰ ਢਾਈ ਗਈ, ਉਸ ਕੰਧ ਦੇ ਢਾਹੇ ਜਾਣ ਤੋਂ ਬਾਅਦ ਸਮੁੱਚੇ ਪੰਥ ਵਿੱਚ ਜਿਹੜਾ ਰੋਸ ਪੈਦਾ ਹੋਇਆ, ਉਸ ਰੋਸ ਦੀ ਵਾਰਤਾ ਨੂੰ ਢਾਡੀ ਜਥਾ ਇਉਂ ਬਿਆਨ ਕਰਦਾ।

ਅੰਗਰੇਜ਼ਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ 400 ਫੁੱਟ ਲੰਬੀ 2 ਫੁੱਟ ਚੌੜੀ ਤੇ 11 ਫੁੱਟ ਉੱਚੀ ਕੰਧ ਢਾ ਦਿੱਤੀ। ਇੱਥੇ ਬਸ ਨਹੀਂ ਹੋਈ, ਇਕੱਲੀ ਕੰਧ ਨਹੀਂ ਢਾਈ, ਕੰਧ ਢਾਉਣੀ ਇੱਕ ਬਹੁਤ ਵੱਡਾ ਗੁਨਾਹ ਹੈ, ਪਰ ਇਸ ਤੋਂ ਵੀ ਵੱਧ ਅੰਗਰੇਜ਼ਾਂ ਨੇ ਨਾਲ ਕੁਝ ਹੋਰ ਗੁਨਾਹ ਕੀਤੇ। ਜਿਹੜੀਆਂ ਇਸ ਕੰਧ ਦੀਆਂ ਇੱਟਾਂ ਸਨ ਨਾ, ਉਹ ਇੱਟਾਂ ਦੀ ਰੋੜੀ ਕੁੱਟੀ ਗਈ ਤੇ ਰੋੜੀ ਕੁੱਟ ਕੇ ਨੇੜੇ ਦੀਆਂ ਸੜਕਾਂ ਦੇ ਵਿੱਚ ਪਾ ਦਿੱਤੀ ਗਈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ 50 ਵਿਘੇ ਜ਼ਮੀਨ, ਉਹ ਜ਼ਮੀਨ ਸੜਕ ਵਿੱਚ ਲੈ ਲਈ ਗਈ। 50 ਵਿਘੇ ਥੋੜਾ ਨਹੀਂ ਹੁੰਦਾ, 50 ਵਿਘੇ ਜ਼ਮੀਨ ਸੜਕ ਵਿੱਚ ਲੈ ਲਈ। ਤੇ ਇਸ ਤੋਂ ਇਲਾਵਾ ਕੰਧ ਤੋਂ ਪਰਲੇ ਪਾਸੇ ਜਿਹੜੀ ਹੋਰ ਜ਼ਮੀਨ ਸੀ ਉਹਨੂੰ ਵਿੱਚ ਲੈਣ ਲਈ 8,000 ਰੁਪਈਆ ਅਮਾਨਤ ਦੇ ਤੌਰ ਤੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ। ਹੁਣ ਇਹ ਸਾਰੀਆਂ ਖਬਰਾਂ ਪੰਥ ਦੇ ਆਗੂਆਂ ਤੱਕ ਪਹੁੰਚੀਆਂ। ਸਤਸੰਗਤ ਜੀ, ਤੱਕੋ ਜ਼ਰਾ, ਗੁਲਾਮ ਕੌਮਾਂ, ਆਜ਼ਾਦ ਤੇ ਗੁਲਾਮ ਹੋਣ ਵਿੱਚ ਕੀ ਫਰਕ ਹੈ? ਬੇਸ਼ੱਕ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ, ਭਾਰਤ ਦੇਸ਼ ਕਹਿ ਲਈਏ, ਹਿੰਦੁਸਤਾਨ ਕਹਿ ਲਈਏ, ਕਈ ਵਾਰ ਜੇ ਹਿੰਦੁਸਤਾਨ ਸ਼ਬਦ ਸਟੇਜ ਤੋਂ ਬੋਲਿਆ ਜਾਂਦਾ ਹੈ, ਬਹੁਤ ਸਾਰੇ ਸੱਜਣ ਇਤਰਾਜ਼ ਕਰਦੇ ਨੇ ਕਿ ਹਿੰਦੁਸਤਾਨ ਨਹੀਂ ਕਹਿਣਾ ਚਾਹੀਦਾ, ਪਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਹਿੰਦੁਸਤਾਨ ਸ਼ਬਦ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਹਿੰਦੁਸਤਾਨ ਦਾ ਨਾਮ ਲੈਂਦੇ ਨੇ, ਹਿੰਦੁਸਤਾਨ ਸ਼ਬਦ ਵਰਤਦੇ ਨੇ ਇਸ ਦੇਸ਼ ਲਈ, ਭਾਰਤ ਲਈ। ਦੇਸ਼ ਭਾਵੇਂ ਭਾਰਤ, ਇੰਡੀਆ, ਹਿੰਦੁਸਤਾਨ ਕਹਿ ਲਈਏ, ਜਿਹੜਾ ਮਰਜ਼ੀ ਹੋਵੇ, ਉਸ ਦੇਸ਼ ਵਿੱਚ ਜਿੱਥੇ ਅਸੀਂ ਪੈਦਾ ਹੋਏ ਹਾਂ, ਜਿਸ ਦੇਸ਼ ਦਾ ਹਿੱਸਾ ਅੱਜ ਪੰਜਾਬ ਹੈ। ਕਦੇ ਪੰਜਾਬ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੱਖਰਾ ਦੇਸ਼ ਵੀ ਸੀ। ਇਸ ਦੇਸ਼ ਨੂੰ ਗੁਲਾਮੀ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੇ ਬਾਕੀ ਸਾਮਰਾਜ ਵਿੱਚ ਮਿਲਾਇਆ, ਹਿੰਦੁਸਤਾਨ ਦਾ ਹਿੱਸਾ ਬਣ ਗਿਆ। ਖੈਰ, ਮੈਂ ਗੱਲ ਕਰ ਰਿਹਾ ਹਾਂ ਗੁਲਾਮ, ਗੁਲਾਮ ਹੋਣਾ ਤੇ ਆਜ਼ਾਦ ਹੋਣਾ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ। ਗੁਲਾਮ ਬੰਦੇ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਗੁਲਾਮ ਪੁਰਾਣੇ ਸਮਿਆਂ ਵਿੱਚ ਹਿੰਦੁਸਤਾਨ ਵਿੱਚ ਇੱਕ ਪ੍ਰਥਾ ਰਹੀ ਹੈ, ਗੁਲਾਮ ਪ੍ਰਥਾ। ਬੰਦਿਆਂ ਨੂੰ ਵੇਚ ਦਿੱਤਾ ਜਾਂਦਾ ਸੀ ਗੁਲਾਮ ਬਣਾ ਕੇ, ਕੁਝ ਲੋਕ ਪੈਸੇ ਦੇ ਕੇ ਗੁਲਾਮ ਖਰੀਦ ਲੈਂਦੇ ਸਨ। ਤੇ ਜਿਹੜਾ ਗੁਲਾਮ ਹੁੰਦਾ ਸੀ ਉਹਦੀ ਆਪਣੀ ਕੋਈ ਮਰਜ਼ੀ ਨਹੀਂ ਸੀ ਹੁੰਦੀ, ਨਾ ਖਾਣਾ ਉਹ ਆਪਣੀ ਮਰਜ਼ੀ ਦਾ ਖਾ ਸਕਦਾ ਸੀ, ਨਾ ਆਪਣੀ ਮਰਜ਼ੀ ਨਾਲ ਸੌ ਸਕਦਾ ਸੀ, ਨਾ ਆਪਣੀ ਮਰਜ਼ੀ ਦਾ ਪਹਿਨ ਸਕਦਾ ਸੀ। ਉਹਦਾ ਸਾਰਾ ਦਾਰੋ ਮਦਾਰ ਆਪਣੇ ਮਾਲਕ ਉੱਪਰ ਹੁੰਦਾ ਸੀ। ਜੇ ਮਾਲਕ ਉਹਨੂੰ ਖਾਣ ਲਈ ਦੇ ਦਿੰਦਾ ਉਹ ਖਾ ਲੈਂਦਾ, ਨਹੀਂ ਤੇ ਉਹਨੂੰ ਭੁੱਖਾ ਰਹਿਣਾ ਪੈਂਦਾ। ਜੇ ਮਾਲਕ ਉਹਨੂੰ ਹੁਕਮ ਕਰਦਾ ਸੌਂਦਾ,

ਜੇ ਮਾਲਕ ਜਾਗਣ ਲਈ ਆਖਦਾ ਉਹਨੂੰ ਜਾਗਣਾ ਪੈਂਦਾ। ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਗੁਲਾਮ ਦੀ ਉਦਾਹਰਣ ਵੀ ਦਿੱਤੀ ਹੈ। ਰੱਬ ਨੂੰ ਆਖਿਆ ਕਿ ਮੈਂ ਤੇਰੇ ਘਰ ਦਾ ਗੁਲਾਮ ਹਾਂ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਖੈਰ ਇਹ ਇੱਕ ਵੱਖਰਾ ਕਨਸੈਪਟ ਹੈ, ਪਰ ਗੁਲਾਮ ਬੰਦੇ ਦਾ ਜੀਵਨ ਕੈਸਾ ਹੈ ਉਹਦੀ ਆਪਣੀ ਮਰਜ਼ੀ ਨਹੀਂ ਰਹਿੰਦੀ। ਗੁਲਾਮ ਹੋਣਾ ਇਸੇ ਕਰਕੇ ਮਾੜਾ ਹੈ ਕਿ ਗੁਲਾਮ ਬੰਦਾ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ। ਆਜ਼ਾਦ ਬੰਦਾ ਆਪਣੀ ਮਰਜ਼ੀ ਨਾਲ ਘੁੰਮ ਸਕਦਾ, ਪਰ ਖਾਲਸੇ ਨੂੰ ਗੁਰੂ ਸਾਹਿਬ ਨੇ ਆਜ਼ਾਦ ਬਣਾਇਆ। ਖਾਲਸਾ ਕਿਸੇ ਦੀ ਗੁਲਾਮੀ ਨਹੀਂ ਚੱਲਦਾ, ਪਰ ਸਿੱਖ ਗੁਲਾਮ ਹੋਏ ਅੰਗਰੇਜ਼ਾਂ ਦੇ ਗੁਲਾਮ, ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਪਾਉਣ ਲਈ ਕੁਰਬਾਨੀਆਂ ਕੀਤੀਆਂ, ਫਿਰ ਹਿੰਦੁਸਤਾਨ ਤਾਂ ਆਜ਼ਾਦ ਹੋ ਗਿਆ, ਪਰ ਸਿੱਖ ਗੁਲਾਮ ਦੇ ਗੁਲਾਮ ਰਹਿ ਗਏ। ਅੱਜ ਤੱਕ ਵੀ ਉਸ ਗੁਲਾਮੀ ਦਾ ਸੰਤਾਪ ਕੌਮ ਹੰਢਾ ਰਹੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਜੋ ਕੁਝ 47 ਤੋਂ ਬਾਅਦ ਕੌਮ ਨਾਲ ਅੱਜ ਤੱਕ ਹੋਇਆ, ਉਹ ਭਾਵੇਂ ਪੰਜਾਬੀ ਸੂਬਾ ਮੋਰਚਾ ਲਾਉਣਾ ਪਿਆ, ਕੁਰਬਾਨੀਆਂ ਕਰਨੀਆਂ ਪਈਆਂ, ਜੇਲ੍ਹਾਂ ਭਰਨੀਆਂ ਪਈਆਂ, ਭਾਵੇਂ ਦਰਬਾਰ ਸਾਹਿਬ ਉੱਪਰ ਹਮਲਾ ਹੋਇਆ, ਭਾਵੇਂ ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਇਹ ਸਭ ਕੁਝ ਗੁਲਾਮੀ ਕਾਰਨ ਹੋਇਆ। ਆਜ਼ਾਦੀ ਦੀ ਖਾਤਰ ਕੌਮ ਜੂਝੀ ਔਰ ਜੂਝਦੀ ਆ ਰਹੀ ਹੈ, ਗੁਰੂ ਕਿਰਪਾ ਕਰੇ। ਹੁਣ ਗੁਲਾਮ ਕੌਮ ਦੇ ਨਾਲ ਕੀ ਹੁੰਦਾ ਹੈ? ਗੁਰੂ ਘਰ ਦੀ ਕੰਧ ਢਾ ਦਿੱਤੀ ਗਈ, ਗੁਰੂ ਘਰ ਦੀ ਜ਼ਮੀਨ ਨੂੰ ਸੜਕ ਵਿੱਚ ਲੈ ਲਿਆ ਗਿਆ, ਪੰਥ ਵਿੱਚ ਰੋਸ ਫੈਲ ਗਿਆ। ਗੱਲ ਇਹ 1914 ਦੀ ਹੈ, 14 ਜਨਵਰੀ 1914 ਦਾ ਜ਼ਿਕਰ ਕੀਤਾ ਹੈ ਗੁਰਬਖਸ਼ ਸਿੰਘ ਸ਼ਮਸ਼ੇਰ ਝਬਾਲੀਏ ਨੇ। ਜਦੋਂ ਐਜੀਟੇਸ਼ਨ ਹੋਈ, ਜਦੋਂ ਵਿਰੋਧਤਾ ਹੋਣੀ ਸ਼ੁਰੂ ਹੋਈ, ਤੇ ਵਿਰੋਧਤਾ ਦੌਰਾਨ ਕੁਝ ਗੱਲਾਂ ਹੋਰ ਵੀ ਉੱਭਰ ਕੇ ਸਾਹਮਣੇ ਆਈਆਂ। ਸਾਡੀਆਂ ਕਮਜ਼ੋਰੀਆਂ ਸਾਨੂੰ ਵੇਖਣੀਆਂ ਪੈਣਗੀਆਂ। ਕਈ ਵਾਰ ਅਸੀਂ ਆਪਣੇ ਗੁਣਾਂ ਨੂੰ ਹੱਥ ਵਿੱਚ ਫੜ ਕੇ ਸੰਸਾਰ ਦੇ ਸਾਹਮਣੇ ਲਿਆਉਂਦੇ ਹਾਂ, ਚੰਗੀ ਗੱਲ ਹੈ। ਸੰਸਾਰ ਵਿੱਚ ਸਾਡੀ ਕੌਮ ਦੀ ਨਿਵੇਕਲੀ ਪਛਾਣ, ਨਿਰਾਲੀ ਪਛਾਣ ਹੋਣੀ ਚਾਹੀਦੀ ਹੈ, ਔਰ ਸਿੱਖ ਇਹ ਪਛਾਣ ਬਣਾਉਣ ਵਿੱਚ ਕਿਸੇ ਹੱਦ ਤੱਕ ਕਾਮਯਾਬ ਵੀ ਰਹੇ ਨੇ। ਅੱਜ ਦੁਨੀਆਂ ਦੀਆਂ ਤਮਾਮ ਕੌਮਾਂ ਨੂੰ, ਤਮਾਮ ਦੇਸ਼ਾਂ ਨੂੰ ਪਤਾ ਕਿ ਸਿੱਖ ਕੌਣ ਨੇ। ਸਿੱਖ ਕਿਰਤ ਕਰਨ ਵਾਲੇ ਨੇ, ਸਿੱਖ ਵੰਡ ਕੇ ਛਕਣ ਵਾਲੇ ਨੇ, ਦੂਜਿਆਂ ਦੀ ਮਦਦ ਕਰਨ ਵਾਲੇ ਨੇ। ਸਿੱਖ ਕਿਸੇ ਤੇ ਜ਼ੁਲਮ ਨਹੀਂ ਕਰਦੇ, ਕਿਸੇ ਨਾਲ ਧੋਖਾ ਨਹੀਂ ਕਰਦੇ, ਠੱਗੀ ਨਹੀਂ ਕਰਦੇ। ਪਰ ਦੂਜੇ ਪਾਸੇ ਜਿਹੜੀਆਂ ਸਾਡੀਆਂ ਕੌਮੀ ਕਮਜ਼ੋਰੀਆਂ ਨੇ, ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਸਾਡੇ ਕਈ ਵਾਰ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ, ਜੇ ਅਸੀਂ ਗੁਲਾਮ ਸੀ ਤੇ ਹਾਕਮਾਂ ਦੀ, ਹਾਕਮ ਜਮਾਤ ਦੀ ਗੁਲਾਮੀ ਕਰਨ ਵਿੱਚ ਬੜਾ ਮਾਣ ਸਮਝਦੀਆਂ ਰਹੀਆਂ। ਉਸ ਵਕਤ ਕੌਮ ਦੀਆਂ ਇੱਕ ਸੰਸਥਾ ਸੀ ਚੀਫ ਖਾਲਸਾ ਦੀਵਾਨ। ਚੀਫ ਖਾਲਸਾ ਦੀਵਾਨ ਵਾਲੇ ਇੱਥੋਂ ਤੱਕ ਅੰਗਰੇਜ਼ਾਂ ਦੇ ਝੋਲੀ ਚੁੱਕ ਬਣ ਗਏ ਕਿ ਉਹ ਅੰਗਰੇਜ਼ਾਂ ਦੇ ਰਾਜ ਦੀ ਸਲਾਮਤੀ ਲਈ ਅਰਦਾਸਾਂ ਵੀ ਕਰਦੇ ਸਨ। ਤੇ ਇਸ ਤੋਂ ਇਲਾਵਾ ਇੱਕ ਵਿਦਿਅਕ ਕਮੇਟੀ ਸੀ, ਇੱਕ ਐਜੂਕੇਸ਼ਨਲ ਕਾਨਫਰੰਸ ਹੁੰਦੀ ਸੀ, ਸਿੱਖ ਐਜੂਕੇਸ਼ਨਲ ਕਾਨਫਰੰਸ 1914 ਵਿੱਚ ਵੀ ਜਲੰਧਰ ਵਿੱਚ ਹੋਈ। 10, 11 ਤੇ 12 ਅਪ੍ਰੈਲ 3 ਦਿਨ ਇਹ ਕਾਨਫਰੰਸ ਚੱਲੀ। ਇਸ ਕਾਨਫਰੰਸ ਵਿੱਚ ਕੁਝ ਪੰਥ ਦਰਦੀ ਸ਼ਾਮਿਲ ਹੋਏ, ਖਾਸ ਤੌਰ ਤੇ ਲਾਇਲਪੁਰ ਦੇ ਇਲਾਕੇ ਵਿੱਚੋਂ। ਲਾਇਲਪੁਰ ਦੇ ਇਲਾਕੇ ਵਿੱਚ ਇੱਕ ਸਰਦਾਰ ਹਰਚੰਦ ਸਿੰਘ ਸਨ, ਹਰਚੰਦ ਸਿੰਘ ਲਾਇਲਪੁਰੀ। ਉਹਨਾਂ ਦੇ ਅੰਦਰ ਪੰਥ ਦਾ ਬੜਾ ਦਰਦ ਸੀ। ਉਹ ਇਸ ਕਾਨਫਰੰਸ ਵਿੱਚ ਕੁਝ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਤੇ ਉਹਨਾਂ ਨੇ ਇੱਕ ਮਤਾ ਪੇਸ਼ ਕੀਤਾ ਕਿ ਅੰਗਰੇਜ਼ਾਂ ਨੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾ ਦਿੱਤੀ ਹੈ ਤੇ ਅੰਗਰੇਜ਼ਾਂ ਤੋਂ ਇਹਦੇ ਬਾਰੇ ਪੰਥ ਨੂੰ ਪੁੱਛਣਾ ਚਾਹੀਦਾ ਕਿ ਕੰਧ ਕਿਉਂ ਢਾਈ ਗਈ ਕਿਸੇ ਸਿੱਖ ਜਥੇਬੰਦੀ ਦੀ ਮਨਜ਼ੂਰੀ ਤੋਂ ਬਿਨਾਂ, ਪੰਥ ਦੀ ਆਗਿਆ ਤੋਂ ਬਿਨਾਂ ਅੰਗਰੇਜ਼ਾਂ ਤੋਂ ਪੁੱਛਣਾ ਚਾਹੀਦਾ। ਔਰ ਦੂਜੀ ਗੱਲ, ਇਸ ਕੰਧ ਨੂੰ ਮੁੜ ਉਸਾਰਨ ਲਈ ਵੱਡੀ ਪੱਧਰ ਤੇ ਕੌਮ ਵੱਲੋਂ ਵਿਰੋਧ ਹੋਣਾ ਚਾਹੀਦਾ, ਸੰਘਰਸ਼ ਵਿੱਢਣਾ ਚਾਹੀਦਾ। ਇਹ ਮਤਾ ਪਾਸ ਕੀਤਾ ਗਿਆ, ਪਰ ਸਿੱਖਾਂ ਦੀ ਐਜੂਕੇਸ਼ਨਲ ਕਾਨਫਰੰਸ ਵਿੱਚ ਇਹ ਮਤੇ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਬੇਵਸ ਹੋ ਕੇ ਹਰਚੰਦ ਸਿੰਘ ਹੋਰਾਂ ਨੂੰ, ਜਿਨ੍ਹਾਂ ਉਹਨਾਂ ਦੇ ਨਾਲ ਤੇਜਾ ਸਿੰਘ ਸਮੁੰਦਰੀ ਵੀ ਸਨ, ਅੱਜ ਤੁਸੀਂ ਜਾਂਦੇ ਹੋ ਨਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ, ਤੇ ਜਿੱਧਰ ਸਰਾਵਾਂ ਨੇ, ਗੁਰੂ ਰਾਮਦਾਸ ਸਰਾਂ ਹੈ, ਉੱਥੇ ਇੱਕ ਹਾਲ ਬਣਿਆ ਤੇਜਾ ਸਿੰਘ ਸਮੁੰਦਰੀ ਹਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਮੀਟਿੰਗਾਂ ਇਹਦੇ ਵਿੱਚ ਹੁੰਦੀਆਂ ਨੇ। ਇਹ ਜਿਨ੍ਹਾਂ ਦੇ ਨਾਮ ਉੱਪਰ ਬਣਿਆ ਉਹ ਤੇਜਾ ਸਿੰਘ ਸਮੁੰਦਰੀ ਵੀ ਸਰਦਾਰ ਹਰਚੰਦ ਸਿੰਘ ਲਾਇਲਪੁਰੀ ਹੋਰਾਂ ਦੇ ਨਾਲ ਸਨ, ਇਹ ਵੀ ਵਾਕਆਊਟ ਕਰ ਗਏ ਉਸ ਕਾਨਫਰੰਸ ਵਿੱਚੋਂ, ਕਿਉਂਕਿ ਇਹਨਾਂ ਦੀ ਸੁਣੀ ਨਹੀਂ ਗਈ। ਸਿੱਖਾਂ ਦੀ ਗੱਲ ਹੋਵੇ, ਸਿੱਖ ਅੱਗੇ ਬੈਠੇ ਹੋਣ,
ਸਿੱਖਾਂ ਦੀ ਕਾਨਫਰੰਸ ਹੋਵੇ ਤੇ ਸਿੱਖਾਂ ਦੀ ਗੱਲ ਕੌਮ ਦੀ ਗੱਲ ਨਾ ਸੁਣੀ ਜਾਏ, ਕਿਉਂਕਿ ਕਾਰਨ ਸੀ ਅੰਗਰੇਜ਼ ਹਾਕਮ ਨੇ, ਇਹਨਾਂ ਨਾਲ ਵਿਗਾੜਨੀ ਨਹੀਂ ਚਾਹੀਦੀ। ਹੁਣ ਹਰਚੰਦ ਸਿੰਘ ਲਾਇਲਪੁਰੀ ਹੋਰਾਂ ਨੇ ਆਪਣੇ ਪੱਧਰ ਤੇ ਇਹਦੇ ਬਾਰੇ ਕੁਝ ਮਸ਼ਵਰੇ ਕਰਨੇ, ਪੰਥ ਦਰਦੀਆਂ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕੀਤਾ। ਹੁਣ ਦੂਜੇ ਪਾਸੇ ਅੰਗਰੇਜ਼ਾਂ ਨੂੰ ਇੱਕ ਬਹਾਨਾ ਮਿਲ ਗਿਆ, ਭਾਵੇਂ ਜਿਹੜੀ ਬਾਗ ਵਾਲੇ ਪਾਸੇ ਦੀ ਜ਼ਮੀਨ ਕੰਧ ਸੀ ਉਹ 1914 ਵਿੱਚ ਵੀ ਉਹਨਾਂ ਨੇ ਕਢਾ ਦਿੱਤੀ, ਪਰ ਬਾਕੀ ਕੰਧ ਹਾਲੇ ਉਵੇਂ ਹੀ ਖੜੋਤੀ ਸੀ ਜਿਹੜੀ ਗੁਰਦੁਆਰੇ ਵਾਲੇ ਪਾਸੇ ਦੀ ਕੰਧ ਸੀ। ਹੁਣ ਅੰਗਰੇਜ਼ਾਂ ਨੇ ਬਹਾਨਾ ਇਹ ਮਾਰਿਆ ਕਿ ਇਹ ਅਸੀਂ ਹੁਣ ਸਾਡੇ ਸਿਰ ਤੇ ਬਿਪਤਾ ਆ ਪਈ ਹੈ, ਕਿਉਂਕਿ ਵਿਸ਼ਵ ਜੰਗ ਪਹਿਲਾਂ ਹੀ ਵਰਲਡ ਵਾਰ ਚੱਲ ਪਈ ਸੀ। ਅੰਗਰੇਜ਼ਾਂ ਨੇ ਆਖਿਆ ਸਾਡੇ ਤੇ ਬਿਪਤਾ ਪਈ ਹੈ, ਤੁਸੀਂ ਮਦਦ ਕਰਨ ਵਾਲੇ ਲੋਕ ਹੋ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਇਹ ਕੰਧ ਜੰਗ ਖਤਮ ਹੋਣ ਤੋਂ ਬਾਅਦ ਉਸਾਰ ਦਿੱਤੀ ਜਾਏਗੀ, ਤੁਸੀਂ ਸਾਡੀ ਮਦਦ ਕਰੋ, ਵੱਧ ਤੋਂ ਵੱਧ ਸਿੱਖ ਫੌਜੀ ਨੌਜਵਾਨ ਸਾਡੀ ਫੌਜ ਵਿੱਚ ਭਰਤੀ ਹੋਣੇ ਚਾਹੀਦੇ ਨੇ। ਤੇ ਸੋਹਣ ਸਿੰਘ ਜੋਸ਼ ਉਹਨਾਂ ਨੇ ਅਕਾਲੀ ਮੋਰਚਿਆਂ ਦਾ ਇਤਿਹਾਸ ਬੜੀ ਕੀਮਤੀ ਕਿਤਾਬ ਲਿਖੀ ਹੈ, ਉਹ ਕਹਿੰਦੇ ਨੇ ਇਹਨਾਂ ਸਾਲਾਂ ਦੌਰਾਨ ਸਿੱਖਾਂ ਦੀ ਆਬਾਦੀ ਉਸ ਵਕਤ 25 ਲੱਖ ਸੀ। ਉਹਨਾਂ ਦੇ ਕਹਿਣ ਮੁਤਾਬਕ 25 ਲੱਖ ਸਿੱਖਾਂ ਨੇ ਲਗਭਗ 90,000 ਨੌਜਵਾਨ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਕਰਵਾਏ, 90,000 ਜਦੋਂ ਆਬਾਦੀ 25 ਲੱਖ ਸੀ, ਕੋਈ ਥੋੜੀ ਗੱਲ ਗਿਣਤੀ ਨਹੀਂ। ਹੁਣ ਅੰਗਰੇਜ਼ਾਂ ਨੇ ਵਾਅਦਾ ਕਰ ਲਿਆ, ਜੰਗ ਸ਼ੁਰੂ ਹੋ ਗਈ, ਸਿੱਖ ਫੌਜੀ ਬਹਾਦਰੀ ਨਾਲ ਲੜੇ, ਜੰਗ ਸਮਾਪਤ ਵੀ ਹੋ ਗਈ। ਜੰਗ ਸਮਾਪਤ ਹੋਣ ਤੋਂ ਬਾਅਦ 1918 ਲੰਘ ਗਿਆ, 1919 ਆ ਗਿਆ, ਕੰਧ ਨਹੀਂ ਬਣੀ, 1920 ਆ ਗਿਆ, ਕੰਧ ਫਿਰ ਵੀ ਨਹੀਂ ਬਣੀ। ਹੁਣ ਹਰਚੰਦ ਸਿੰਘ ਲਾਇਲਪੁਰੀ ਹੋਰੀ ਆਪਣੇ ਨਾਲ ਕੁਝ ਪੰਥ ਦਰਦੀਆਂ ਨੂੰ ਲੈ ਕੇ 1920 ਵਿੱਚ ਇੱਕ ਅਖਬਾਰ ਚਾਲੂ ਕਰਦੇ ਨੇ, ਲਾਹੌਰ ਤੋਂ ਜਿਹੜਾ ਕੱਢਿਆ ਜਾਂਦਾ, ਜਿਸ ਦਾ ਨਾਂ ਸੀ ਅਕਾਲੀ, ਅਖਬਾਰ ਦਾ ਨਾਂ ਸੀ ਅਕਾਲੀ। ਇਹ ਅਕਾਲੀ ਅਖਬਾਰ 21 ਮਈ 1920 ਵਾਲੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਨ ਤੇ ਕੱਢਿਆ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੇ 33 ਤਵੀ ਉੱਪਰ ਬਹਿ ਕੇ ਜਬਰ ਜ਼ੁਲਮ ਦੇ ਖਿਲਾਫ ਸ਼ਹਾਦਤ ਦਿੱਤੀ ਸੀ, ਤੇ ਅਖਬਾਰ ਕੱਢਣ ਵਾਲਾ ਜਿਹੜਾ ਸਟਾਫ ਸੀ ਉਹਨਾਂ ਨੇ ਵੀ ਕੌਮ ਲਈ, ਧਰਮ ਲਈ, ਹੱਕ ਸੱਚ ਲਈ ਜਬਰ ਜ਼ੁਲਮ ਦੇ ਖਿਲਾਫ ਜੂਝਣ ਦਾ ਫੈਸਲਾ ਕੀਤਾ ਸੀ, ਪੱਕਾ ਇਰਾਦਾ ਕੀਤਾ ਸੀ, ਤੇ ਅਖਬਾਰ ਕੱਢਿਆ ਸੀ। ਅਕਾਲੀ ਅਖਬਾਰ ਨੇ ਪੰਥ ਦੀ ਉਸ ਵਕਤ ਬੜੀ ਕਮਾਲ ਦੀ ਸੇਵਾ ਕੀਤੀ। ਇਤਿਹਾਸ ਵਿੱਚ ਅਕਾਲੀ ਅਖਬਾਰ ਦਾ ਨਾਂ ਸੁਨਹਿਰੀ ਪੰਨਿਆਂ ਵਿੱਚ ਦਰਜ ਹੈ। ਹਰਚੰਦ ਸਿੰਘ ਲਾਇਲਪੁਰੀ ਹੋਰਾਂ ਦੇ ਨਾਲ ਇੱਕ ਸੱਜਣ ਹੋਰ ਨੇ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਉਹ ਬੜੇ ਵੱਡੇ ਪੰਥ ਸੇਵਕ ਨੇ, ਉਹਨਾਂ ਨੇ ਅਖਬਾਰ ਸ਼ੁਰੂ ਕਰਨ ਵਿੱਚ ਵੱਡਾ ਯੋਗਦਾਨ ਪਾਇਆ, ਤੇ ਗਿਆਨੀ ਹੀਰਾ ਸਿੰਘ ਦਰਦ, ਸਰਦਾਰ ਮੰਗਲ ਸਿੰਘ ਹੋਰਾਂ ਨੂੰ ਉਹ ਉਹਨਾਂ ਦੀਆਂ ਨੌਕਰੀਆਂ ਛੁਡਵਾ ਕੇ ਪੰਥ ਦੀ ਸੇਵਾ ਕਰਨ ਲਈ ਅਕਾਲੀ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਲ ਕਰਦੇ ਨੇ। ਹੁਣ ਇੱਕ ਪੰਥ ਦੀ ਹੋਰ ਉਸ ਵਕਤ ਬੜੀ ਪੰਥ ਦਰਦ ਰੱਖਣ ਵਾਲੀ ਪੰਥ ਸੇਵਕ ਸ਼ਖਸੀਅਤ ਹੈ, ਕਵੀਸ਼ਰ ਸਰਦੂਲ ਸਿੰਘ। ਕਵੀਸ਼ਰ ਸਰਦੂਲ ਸਿੰਘ ਹੋਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਆਖਿਆ ਕਿ ਸਰਦਾਰ ਸਾਹਿਬ ਤੁਹਾਡੇ ਤੋਂ ਬਗੈਰ ਗੱਲ ਨਹੀਂ ਬਣੇਗੀ, ਹੁਣ ਰਕਾਬਗੰਜ ਵਾਲੀ ਕੰਧ ਦਾ ਮਸਲਾ ਹਰ ਹਾਲਤ ਵਿੱਚ ਹੱਲ ਕਰਨਾ ਹੈ, ਤੁਸੀਂ ਕੋਈ ਪ੍ਰੋਗਰਾਮ ਦਿਓ, ਤੁਸੀਂ ਅਗਵਾਈ ਕਰੋ। ਸਰਦੂਲ ਸਿੰਘ ਕਵੀਸ਼ਰ ਹੋਰਾਂ ਨੇ ਮਤਾ ਪਾਸ ਕੀਤਾ, ਉਹਨਾਂ ਨੇ ਲੇਖ ਵੀ ਲਿਖੇ ਅਖਬਾਰਾਂ ਵਿੱਚ, ਕੌਮ ਨੂੰ ਜਾਗਰੂਕ ਕੀਤਾ, ਤੇ ਉਹਨਾਂ ਨੇ ਆਪਣੇ ਵੱਲੋਂ ਐਲਾਨ ਕੀਤਾ ਕਿ ਅੰਗਰੇਜ਼ਾਂ ਨੇ ਜਿਹੜੀ ਕਈ ਸਾਲ ਪਹਿਲਾਂ ਕੰਧ ਢਾਈ ਸੀ, ਵਾਅਦਾ ਕੀਤਾ ਸੀ 1914 ਦੀ ਜੰਗ ਆਰੰਭ ਹੋਣ ਤੋਂ ਬਾਅਦ ਜਦੋਂ ਜੰਗ ਖਤਮ ਹੋ ਜਾਏਗੀ ਕੰਧ ਉਸਾਰ ਦੇਵਾਂਗੇ। ਜੰਗ ਖਤਮ ਹੋਈ ਨੂੰ ਵੀ 2 ਸਾਲ ਹੋ ਗਏ ਨੇ, ਪਰ ਕੰਧ ਨਹੀਂ ਉਸਾਰੀ ਗਈ। ਇਸ ਕਰਕੇ ਹੁਣ ਪੰਥ ਸੰਘਰਸ਼ ਕਰੇਗਾ, ਇੱਕ ਸ਼ਹੀਦੀ ਜਥਾ ਤਿਆਰ ਕਰਨ ਦਾ ਸਰਦੂਲ ਸਿੰਘ ਕਵੀਸ਼ਰ ਹੋਰਾਂ ਨੇ ਫੈਸਲਾ ਕੀਤਾ। ਉਹਨਾਂ ਨੇ ਆਖਿਆ ਮੈਨੂੰ ਜਵਾਨ ਚਾਹੀਦੇ ਨੇ, 100 ਜਵਾਨਾਂ ਦਾ ਜਥਾ ਸ਼ਹੀਦੀ ਜਥੇ ਦੇ ਰੂਪ ਵਿੱਚ ਕੰਧ ਉਸਾਰਨ ਲਈ ਦਿੱਲੀ ਜਾਏਗਾ। ਜਿਵੇਂ ਕਵੀਸ਼ਰ ਸਰਦੂਲ ਸਿੰਘ ਹੋਰਾਂ ਨੇ ਸ਼ਹੀਦੀ ਜਥੇ ਵਿੱਚ ਕੌਮ ਦੇ ਨੌਜਵਾਨਾਂ ਨੂੰ ਆਪਣੇ ਨਾਂ ਲਿਖਵਾਉਣ ਲਈ ਮੰਗ ਕੀਤੀ, ਉਸ ਵਾਰਤਾ ਨੂੰ ਢਾਡੀ ਜਥੇ ਤੋਂ ਇਉਂ ਸਰਵਣਾ।

ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਕੌਮ ਨੂੰ, ਕੌਮ ਦੇ ਨੌਜਵਾਨਾਂ ਨੂੰ ਸ਼ਹੀਦੀ ਜਥੇ ਵਿੱਚ ਆਪਣੇ ਨਾਮ ਲਿਖਵਾਉਣ ਲਈ ਅਪੀਲ ਕੀਤੀ। ਫਿਰ ਕੀ ਸੀ, ਇਸ ਅਪੀਲ ਦਾ ਬਹੁਤ ਜ਼ਬਰਦਸਤ ਅਸਰ ਹੋਇਆ, ਕਿਉਂਕਿ ਕੁਝ ਪੰਥਕ ਆਗੂ ਐਸੇ ਸਨ ਜਿਨ੍ਹਾਂ ਨੇ ਆਪਣੇ ਪੱਧਰ 'ਤੇ ਸ਼ਹੀਦੀ ਜਥਿਆਂ ਲਿਜਾਣ ਦਾ ਪ੍ਰਚਾਰ ਆਰੰਭ ਕਰ ਦਿੱਤਾ ਸੀ। ਨੀਯਤ ਕੀਤਾ ਹੋਇਆ, ਸਮਾਂ ਸੰਪੂਰਨ ਹੋ ਚੁੱਕਾ, ਆਪ ਸੰਗਤ ਤੋਂ ਇੱਥੇ ਹੀ ਮੁਆਫ਼ੀ ਚਾਹਵਾਂਗੇ ਔਰ ਆਸ ਕਰਦੇ ਹਾਂ ਆਉਣ ਵਾਲੇ ਦੀਵਾਨਾਂ ਵਿੱਚ ਆਪ ਜੀ ਵੱਧ ਚੜ੍ਹ ਕੇ ਇਹ ਇਤਿਹਾਸਕ ਵਾਰਤਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੋਗੇ। ਹੋਈਆਂ ਭੁੱਲਾਂ ਲਈ ਆਪ ਸੰਗਤ ਤੋਂ ਖਿਮਾ ਜਾਚਨਾ ਹੈ, ਗੁਰੂ ਰਹਿਮਤ ਕਰੇ। ਬਹੁਤ ਹੀ ਪੰਥ ਦਾ ਸਤਿਕਾਰ ਕੀਰਤਨੀ ਜਥਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਾਲੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ। ਆਓ ਭਾਈ ਸਾਹਿਬ ਹੋਰਾਂ ਪਾਸੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਤਸੰਗ ਜੀ, ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤ੍ਰਿਲੋਕ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ। ਹੁਣ ਸਮਾਂ ਭਾਈ ਤ੍ਰਿਲੋਕ ਸਿੰਘ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਦਾ ਹੈ। ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਜਗਦੀਪ ਸਿੰਘ, ਭਾਈ ਗੁਰਦੀਪ ਸਿੰਘ ਹੋਰਾਂ ਦਾ ਜਥਾ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਭਾਈ ਗੁਰਦੀਪ ਸਿੰਘ ਹੋਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਸਤਿਗੁਰੂ ਰਹਿਮਤ ਕਰਨ, ਆਪਣੇ ਦਰ ਘਰ ਨਾਲ, ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਜੋੜੀ ਰੱਖਣ। ਆਓ ਹੁਣ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਪਾਸੋਂ ਇਸੇ ਤਰ੍ਹਾਂ ਬੈਠ ਕੇ ਕੀਰਤਨ ਦਾ ਆਨੰਦ ਮਾਣੀਏ। ਆਪ ਜੀ ਜਿਸ ਤਰ੍ਹਾਂ ਜਾਣਦੇ ਹੋ ਕਿ ਪੰਥ ਪ੍ਰਸਿੱਧ ਕੀਰਤਨੀ ਹੈ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਦੋ ਦਿਨਾਂ ਲਈ ਆਪ ਸੰਗਤ ਦੇ ਦੀਦਾਰ ਕਰਨ ਲਈ ਪਹੁੰਚੇ ਹੋਏ ਨੇ। ਉਹਨਾਂ ਦਾ ਸਮਾਂ ਠੀਕ 7 ਵਜੇ ਤੋਂ 8:30 ਤੱਕ ਹੋਵੇਗਾ। ਸੋ ਆਪ ਜੀ ਨੇ ਵੇਲੇ ਸਿਰ ਆਪਣੇ ਕੰਮਾਂ ਕਾਰਾਂ ਨੂੰ ਸੰਕੋਚ ਕੇ ਦੀਦਾਰ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦ।

ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਣੀ, ਪੜੀ ਬਾਣੀ ਕਥਾ ਕੀਰਤਨ ਢਾਡੀ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ।

ਸਤਨਾਮ।

ਕਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਧ ਨੀਕੀ ਖਟਾਨੀ